0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabarang Radio 94.7 Sunday sare listeners da bahut bahut swagat hai ji ajj de is khoobsurat sham de program ch jehda ki tusi every evening every da bhav ki Monday Tuesday Thursday Friday 7 ਤੋਂ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ 8 ਵਜੇ ਤੱਕ ਚੱਲੇਗਾ ਤੇ ਲੇਟੈਸਟ ਖਬਰਾਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਅਲੱਗ ਅਲੱਗ ਉਸ ਤੋਂ ਇਲਾਵਾ ਗੀਤ ਸੰਗੀਤ ਵੀ ਕਿਉਂਕਿ ਫਰਾਈਡੇ ਦਾ ਦਿਨ ਹੈ ਤੇ ਥੋੜ੍ਹਾ ਬਹੁਤਾ ਰੋਮਾਂਚ ਵੀ ਬਣਿਆ ਰਹਿਣਾ ਚਾਹੀਦਾ ਈਵਨ ਦੋ ਵੱਖਰੀ ਵੱਖਰੀ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਤੇ ਜਦੋਂ ਖਬਰਾਂ ਅਲੱਗ ਅਲੱਗ ਆਉਂਦੀਆਂ ਉਹਦੇ 'ਚ ਕਈ ਕੁਛ ਜਿਹੜਾ ਉਹ ਦੇਖਣ ਨੂੰ ਆਉਂਦਾ ਚਾਹੇ ਉਹ ਨੈਗੋਸ਼ੀਏਟਰਸ ਦੀ ਗੱਲ ਹੋਵੇ ਕਿਉਂਕਿ ਲਾਸਟ ਮਿੰਟ ਤੱਕ ਕਹਿੰਦੇ ਟ੍ਰੇਡ ਡੀਲ ਜਿਹੜੀ ਉਹ ਚੱਲਦੀ ਰਹਿਣੀ ਅੱਜ ਲਾਈਵ ਚੱਲ ਰਹੀ ਹਾਲੇ ਗੱਲਬਾਤ ਕੀ ਕੁਛ ਇਹ ਕਹਿ ਰਹੇ ਤੇ ਇਸ ਤਰ੍ਹਾਂ ਦਾ ਅੱਜ ਦੇ ਤੁਹਾਨੂੰ ਪਤਾ ਵੀ ਜਿਹੜੀਆਂ ਨੈਗੋਸ਼ੀਏਸ਼ਨ ਸੀਗੀ US ਤੇ ਕੈਨੇਡਾ ਦੀ ਉਹਦੇ 'ਤੇ ਲਗਾਤਾਰ ਕੰਮ ਜਿਹੜਾ ਚੱਲ ਰਿਹਾ ਤੇ ਕਹਿੰਦੇ ਵੀ ਨੈਗੋਸ਼ੀਏਟਰਸ ਵਰਕਿੰਗ ਅੰਟਿਲ ਦਾ ਲਾਸਟ ਮਿੰਟ ਔਨ ਟ੍ਰੇਡ ਡੀਲਸ ਲੈਬਲੋਂਗ ਸੇਜ ਇਹ ਲਾਈਵ ਅਪਡੇਟ ਜਿਹੜੀ ਹੈ ਜੀ ਸਾਡੇ ਮਿਨਿਸਟਰ ਲੱਗੇ ਨੇ ਇਸ ਕੰਮ ਦੇ ਉੱਤੇ ਉਹਨਾਂ ਦਾ ਮੰਨਣਾ ਹੈ ਕਿ ਵੀ ਲਾਸਟ ਮਿੰਟ ਤੱਕ ਆਪਣੇ ਆਪ 'ਚ ਹੀ ਬਹੁਤ ਵੱਡਾ ਚੈਲੰਜ ਹੈ ਜੋ ਕੁਛ ਇਹ ਚੱਲ ਰਿਹਾ ਸੋ ਖਬਰਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਸੋ ਇੱਕ ਹੋਰ ਕੈਨੇਡਾ ਦੇ ਜਿਹੜੇ ਫੋਰਨ ਹੋਮ ਬਾਇਰ ਨੇ ਬੈਨ ਮੇ ਹੈਵ ਮਿਸ ਦ ਮਾਰਕ ਇਕੋਨੋਮਿਸਟ ਨੇ ਕਿਹਾ ਇਹ ਵੀ ਇੱਕ ਖਬਰ ਇਹਦੇ 'ਤੇ ਵੀ ਅੱਜ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਕਿਉਂਕਿ ਵੰਸ ਅਗੇਨ ਜਿਹੜੇ ਆ ਉਹ ਫੋਰਨ ਬਾਇਰ ਦੇ ਰਿਲੇਟਡ ਕੀ ਕੁਛ ਇਨਫੋਰਮੇਸ਼ਨ ਹੈ ਉਹ ਬੈਨ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੋਏਗੀ ਇਹਦੇ 'ਤੇ ਨਜ਼ਰ ਮਾਰਾਂਗੇ ਆਪਾਂ ਬਟ ਜਿੱਦਾਂ ਕਿ ਤੁਸੀਂ ਜਾਣਦੇ ਹੋ ਪ੍ਰੋਗਰਾਮ ਜਿਹੜਾ ਇਹ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਵਜੇ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਤੇ ਚੱਲੇਗਾ ਹੀ ਬਟ ਇਹਦੇ 'ਚ ਆਪਾਂ ਆਪਣੀਆਂ ਅਲੱਗ ਅਲੱਗ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੇਅਰ ਕਰਾਂਗੇ ਸਪੈਸ਼ਲੀ ਕਿਉਂਕਿ ਲੋਕਲ ਹਾਲਾਤ ਜਿਹੜੇ ਨੇ ਤੁਹਾਨੂੰ ਪਤਾ ਵੀ ਰੇਸਿਜ਼ਮ ਦੀਆਂ ਗੱਲਾਂ ਬਾਤਾਂ ਜਦੋਂ ਕਰਦੇ ਹਾਂ ਆਪਾਂ ਤਾਂ ਉਹਦੇ 'ਤੇ ਵੀ ਬਹੁਤ ਕੁਛ ਸਾਹਮਣੇ ਆ ਰਿਹਾ

0: ਯਾਰ ਕਿ ਵੀ ਕੀ ਕੁਝ ਚੱਲਦਾ ਜਾ ਰਿਹਾ। ਤੇ ਅੱਜ ਵੈਸੇ ਮੈਂ ਟਿਵਾਣੇ ਹੁਣ ਦੀ ਪਰਮਿੰਦਰ ਸਿੰਘ ਟਿਵਾਣਾ ਤੁਸੀਂ ਜਾਣਦੇ ਹੋ ਵੀ ਆਪਣੇ ਕਾਫੀ ਸਾਲ ਖਬਰਾਂ ਪੜ੍ਹਦੇ ਸੀਗੇ ਤੇ ਅੱਜ ਅਚਾਨਕ ਨਜ਼ਰ ਆ ਗਈਆਂ 15 ਸਾਲ ਪੁਰਾਣੀਆਂ ਖਬਰਾਂ ਤੇ ਉਹ ਫਿਰ ਮੈਂ ਅੱਜ ਸ਼ੇਅਰ ਕੀਤੀਆਂ ਫੇਸਬੁੱਕ ਤੇ। ਤੇ ਲੱਗਦਾ ਵੀ ਕਿਸ ਤਰ੍ਹਾਂ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਹੁੰਦੀਆਂ ਸੀਗੀਆਂ। ਸੋ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਜੀ ਇਸ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਆਪਾਂ ਪ੍ਰੋਗਰਾਮ ਦੇ ਵਿੱਚ ਆਪਣੀ ਗੱਲਬਾਤ ਵੀ ਕਰਦੇ ਰਵਾਂਗੇ ਨਾਲ ਦੀ ਨਾਲ ਹੀ ਵੀ ਕੀ ਕੁਛ ਚੱਲ ਰਿਹਾ ਤੇ ਕਿੱਥੇ ਕਿੱਥੇ ਚੱਲ ਰਿਹਾ। ਸੋ ਮੈਨੂੰ ਲੱਗਦਾ ਵੀ ਸ਼ੁਰੂਆਤ ਜਿਹੜੀ ਹੈ ਨਾ ਇੱਕ ਸਾਡੇ ਕਾਫੀ ਫੇਵਰੇਟ ਨੇ ਤੇ ਤੁਸੀਂ ਵੀ ਇਹਨਾਂ ਨੂੰ ਕਾਫੀ ਪਸੰਦ ਕਰਦੇ ਹੋ। ਕੌਣ ਨੇ ਤੇ ਕੀ ਇਹ ਗੱਲਬਾਤ, ਇਸ ਗੱਲਬਾਤ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਤੇ ਫਿਰ ਆਪਾਂ ਆਪਣੀਆਂ ਖਬਰਾਂ ਤੇ ਹੋਰ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਉਂਕਿ ਹਨੀਫ ਸਾਹਿਬ ਜਿਹੜੇ ਨੇ, ਜਦੋਂ ਮੈਂ ਹਨੀਫ ਉਹਨਾਂ ਦਾ ਨਾਂ ਲਿਆ ਤੇ ਪਤਾ ਨਹੀਂ ਤੁਸੀਂ ਕਿੰਨੇ ਜਾਣਦੇ ਹੋ ਵੀ ਮੈਂ ਕਿਹੜੇ ਹਨੀਫ ਉਹਨਾਂ ਦੀ ਗੱਲ ਕਰ ਰਿਹਾ। ਤੇ ਜਦੋਂ ਤੁਸੀਂ ਸੁਣੋਗੇ ਇਹਨਾਂ ਨੂੰ ਤੇ ਤੁਸੀਂ ਆਪੇ ਕਹਿਣਾ ਨਹੀਂ ਆਪਾਂ ਜਾਣ ਗਏ ਆ। ਫਿਰ ਇਸ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਆਜ਼ਾਦੀ ਮੁਬਾਰਕ ਕਹਿ ਲਓ ਜਿਨ੍ਹਾਂ ਨੂੰ ਪਾਰਟੀਸ਼ਨ ਦਾ ਅਜੇ ਤੱਕ ਦੁੱਖ ਹੈ, ਉਹ ਭਰਾਮੰਦੀ ਦੀਆਂ ਗੱਲਾਂ ਕਰ ਲਓ। ਅਸੀਂ ਤੇ ਆਪਣੇ ਵੱਡਿਆਂ ਤੋਂ ਨਾ ਕਦੀ ਆਜ਼ਾਦੀ ਦਾ ਲਫ਼ਜ਼ ਸੁਣਿਆ ਨਾ ਪਾਰਟੀਸ਼ਨ ਦਾ। ਉਹ ਹਮੇਸ਼ਾ ਇਹੀ ਕਹਿੰਦੇ ਸਨ ਕਿ ਸਾਲ 1947 ਦਾ ਜਦੋਂ ਲੁੱਟ ਪਈ ਸੀ, ਜਦੋਂ ਉਜਾੜਾ ਪਿਆ ਸੀ। ਜਿਹੜਿਆਂ ਬਾਬਿਆਂ ਤੇ ਮਾਈਆਂ ਨੇ ਪਾਰਟੀਸ਼ਨ ਅੱਖੀਂ ਵੇਖੀ ਸੀ, ਉਹਨਾਂ 'ਚੋਂ ਜ਼ਿਆਦਾਤਰ ਆਪਣਾ ਟਾਈਮ ਦੁਨੀਆ 'ਤੇ ਪੂਰਾ ਕਰਕੇ ਹੁਣ ਟੁਰ ਗਏ ਨੇ। ਜਦੋਂ ਜਿਉਂਦੇ ਸਨ ਤੇ ਬਚਪਨ ਦੀਆਂ ਗਲੀਆਂ ਤੇ ਵਿਛੜੇ ਸੰਗੀਆਂ ਸਾਥੀਆਂ ਨੂੰ ਯਾਦ ਕਰਕੇ ਹੌਕੇ ਭਰਦੇ ਹੁੰਦੇ ਸਨ। ਮੁਸਲਮਾਨ ਬਜ਼ੁਰਗ ਨੂੰ ਆਪਣੇ ਬਚਪਨ ਦਾ ਹਿੰਦੂ ਯਾਰ ਯਾਦ ਆਉਂਦਾ ਸੀ, ਕਿਸੇ ਨੂੰ ਆਪਣੇ ਮੁਹੱਲੇਦਾਰ ਸਿੱਖ ਕੁੜੀ ਜਿਹੜੀ ਉਹਨਾਂ ਦੀ ਭੈਣ ਬਣੀ ਸੀ। ਇਹਨਾਂ ਬਜ਼ੁਰਗਾਂ ਕੋਲੋਂ ਪੁੱਛੀਦਾ ਸੀ ਵੀ ਤੁਸੀਂ ਆਜ਼ਾਦੀ ਕਿਹਦੇ ਕੋਲ ਲਈ, ਉਹ ਕਹਿੰਦੇ ਸਨ ਅੰਗਰੇਜ਼ ਕੋਲੋਂ। ਫਿਰ ਪੁੱਛੀਦਾ ਸੀ ਵੀ ਕਿੰਨੇ ਕੁ ਅੰਗਰੇਜ਼ ਮਾਰੇ, ਉਹ ਕਹਿੰਦੇ ਸਨ ਨਹੀਂ ਮਾਰੇ ਵੀ ਆਪਣੇ ਤੇ ਮਰਵਾਏ ਵੀ ਆਪਣੇ। ਇਹ ਸਾਰੇ ਬਜ਼ੁਰਗ ਇੱਕ ਗੱਲ ਜ਼ਰੂਰ ਕਰਦੇ ਸਨ ਵੀ ਉਹਨਾਂ ਨੂੰ ਪੱਕਾ ਯਕੀਨ ਸੀ ਵੀ ਇਹ ਭੈੜਾ ਜਿਹਾ ਵੇਲਾ ਆਇਆ ਹੈ ਜਿਹੜਾ ਲੰਘ ਜਾਏਗਾ। ਕਈ ਲੋਕਾਂ ਨੇ ਆਪਣੇ ਘਰਾਂ ਦੀਆਂ ਕੁੰਜੀਆਂ, ਜ਼ੇਵਰ, ਜ਼ਮੀਨ ਦੇ ਕਾਗਜ਼ਾਤ ਆਪਣੇ ਗੁਆਂਢੀਆਂ ਕੋਲ ਰਖਵਾ ਕੇ ਰਾਤੋ ਰਾਤੀ ਆਪਣੇ ਗ੍ਰਾਂ ਤੇ ਸ਼ਹਿਰ ਛੱਡ ਦਿੱਤੇ। ਉਹਨਾਂ ਦਾ ਖਿਆਲ ਸੀ ਵੀ ਕੁਝ ਦਿਨਾਂ ਵਿੱਚ ਹਾਲਾਤ ਠੀਕ ਹੋਣਗੇ ਤੇ ਉਹ ਪਰਤ ਕੇ ਵਾਪਸ ਆ ਜਾਣਗੇ। 80 ਵਰ੍ਹੇ ਹੋ ਗਏ ਨੇ, ਹਾਲਾਤ ਨਾ ਠੀਕ ਹੋਣੇ ਸਨ ਨਾ ਹੋਏ। ਪਾਰਟੀਸ਼ਨ ਦੀ ਇੱਕ ਹੈਪੀ ਸਟੋਰੀ ਹੁਸ਼ਿਆਰਪੁਰ ਦੇ ਇੱਕ ਬਜ਼ੁਰਗ ਕੋਲੋਂ ਸੁਣੀ ਸੀ। ਉਹ ਕਹਿੰਦੇ ਸਨ ਵੀ ਤੁਹਾਡੇ ਸਾਰੇ ਵੜਕੇ ਝੂਠ ਮਾਰਦੇ ਨੇ, ਇਹਨਾਂ ਨੇ ਆਪਣੇ ਹੱਥੀਂ ਆਪਣੇ ਗਵਾਂਢੀ ਕੋਏ ਨੇ, ਉਹਨਾਂ ਦੇ ਘਰ ਲੁੱਟੇ ਨੇ, ਅੱਗਾਂ ਲਾਈਆਂ ਨੇ, ਹੁਣ ਬੁੱਢੇ ਬਾਰੇ ਆ ਕੇ ਤੁਹਾਨੂੰ ਹਿੰਦੂ ਮੁਸਲਿਮ ਪ੍ਰੇਮ ਕਹਾਣੀ ਦਾ ਝੂਠ ਸੁਣਾਉਂਦੇ ਪਏ ਨੇ। ਇਹ ਬਜ਼ੁਰਗ ਫਖਰ ਨਾਲ ਇਹ ਵੀ ਦੱਸਦੇ ਸਨ ਵੀ ਜਦੋਂ ਉਜਾੜਾ ਪਿਆ ਤੇ ਉਹਨਾਂ ਨੂੰ ਪਤਾ ਸੀ ਕਿ ਵਾਪਸੀ ਹੁਣ ਕੋਈ ਨਹੀਂ ਹੋਣੀ। ਉਹਨਾਂ ਨੇ ਟੱਗੇ ਜੋੜੇ, ਗੱਡ ਤੇ ਆਪਣਾ ਸਾਰਾ ਘਰ ਦਾ ਸਮਾਨ ਰੱਖਿਆ, ਬੱਚੇ ਵੀ ਨਾਲ ਲੈ ਲੈ। ਉਹ ਗੱਲ ਬੜੀ ਫਖਰ ਨਾਲ ਕਹਿੰਦੇ ਸਨ ਕਿ ਉਹਨਾਂ ਨੇ ਘਰ ਦਾ ਤਵਾ ਤੇ ਫੂਕਣੀ ਵੀ ਪਿੱਛੇ ਨਹੀਂ ਛੱਡਿਆ। ਨਸੀਬਾ ਵੀ ਚੰਗਾ ਹੋਏਗਾ, ਹਰ ਪਾਸੇ ਦੰਗੇ ਸਨ, ਪਰ ਇਹ ਬਜ਼ੁਰਗ ਤੇ ਇਹਨਾਂ ਦਾ ਟੱਬਰ ਬਿਲਕੁਲ ਖਰੀਅਤ ਨਾਲ ਨਵੇਂ ਮੁਲਕ ਪਹੁੰਚ ਗਏ। ਉੱਥੇ ਹੁਸ਼ਿਆਰਪੁਰ ਤੋਂ ਹੋਰ ਵੀ ਉਜੜ ਕੇ ਲੋਕ ਆਏ ਸਨ, ਉਹਨਾਂ ਨੇ ਸਾਂਭ ਲਿਆ। ਪੰਜਾਬੀ ਦੇ ਬਜ਼ੁਰਗ ਦਾਨਿਸ਼ਵਰ ਡਾਕਟਰ ਮਨਜ਼ੂਰ ਏਜਾਜ਼ ਮਰਹੂਮ ਵੀ ਕਹਿੰਦੇ ਹੁੰਦੇ ਸਨ ਵੀ ਜਿਹੜਾ ਬੋਟ ਇੱਕ ਦਫ਼ਾ ਆਲਣੇ ਤੋਂ ਡਿੱਗ ਜਾਵੇ ਉਹ ਫਿਰ ਪਰਤ ਕੇ ਆਲਣੇ 'ਚ ਵਾਪਸ ਕੋਈ ਨਹੀਂ ਆਉਂਦਾ। ਹੁਣ ਪਾਰਟੀਸ਼ਨ ਦੀਆਂ ਝੂਠੀਆਂ ਸੱਚੀਆਂ ਕਹਾਣੀਆਂ ਸੁਣਾਉਣ ਵਾਲੇ ਬਜ਼ੁਰਗ ਜ਼ਿਆਦਾਤਰ ਟੁਰਦੇ ਜਾਂਦੇ ਨੇ। ਪਿੱਛੇ ਸਾਨੂੰ ਅੰਮ੍ਰਿਤਾ ਪ੍ਰੀਤਮ ਦਾ ਬਸ ਉਹ ਵੈਨ ਯਾਦ ਹੈ ਜਿਹਦੇ ਵਿੱਚ ਉਹਨਾਂ ਨੇ ਵਾਰਿਸ ਸ਼ਾਹ ਨੂੰ ਆਖਿਆ ਸੀ ਵੀ ਉੱਠ ਤੱਕ ਆਪਣਾ ਪੰਜਾਬ, ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਹੁਣ ਚਨਾਬ ਵੈਸੇ ਹੀ ਸੁੱਕ ਗਈ ਹੈ, ਵੇਲਿਆਂ ਵਿੱਚ ਹਾਊਸਿੰਗ ਸੁਸਾਇਟੀਆਂ ਬਣ ਗਈਆਂ ਨੇ, ਪੰਜਾਬ ਦੇ ਬਾਰਡਰ ਤੇ ਬਿਜਲੀਆਂ ਵਾਲੀਆਂ ਤਾਰਾਂ ਨੇ ਤੇ ਨਾਰੰਗੀ ਰੰਗ ਦੀਆਂ ਫਲੱਡ ਲਾਈਟਾਂ ਲੱਗੀਆਂ ਨੇ। ਰਾਤ ਨੂੰ ਇਹ ਬੱਤੀਆਂ ਸਪੇਸ 'ਚੋਂ ਵੀ ਨਜ਼ਰ ਆਉਂਦੀਆਂ ਨੇ। ਨਾਸਾ ਵਾਲਿਆਂ ਨੇ ਇੱਕ ਸੈਟੇਲਾਈਟ ਤੋਂ ਫੋਟੋ ਲੈ ਕੇ ਲਈ ਸੀ, ਇੰਝ ਜਾਪਦਾ ਸੀ ਜਿਵੇਂ ਪੰਜਾਬ ਦੇ ਵਿੱਚੋਂ ਵਿੱਚ ਕਿਸੇ ਰੱਤੀ ਲਕੀਰ ਖਿੱਚ ਦਿੱਤੀ ਹੋਵੇ। ਹੁਣ ਵਾਰਿਸ ਸ਼ਾਹ ਤੇ ਅੰਮ੍ਰਿਤਾ ਪ੍ਰੀਤਮ ਅਸਮਾਨਾਂ ਤੋਂ ਵੇਖਦੇ ਹੋਣਗੇ ਤੇ ਉਹਨਾਂ ਨੂੰ ਇਹ ਹੀ ਜਾਪਦਾ ਹੋਏਗਾ ਵੀ ਜਿਹੜੇ ਖੂਨ ਦੀ ਲਕੀਰ 47 ਵਿੱਚ ਖਿੱਚੀ ਗਈ ਸੀ ਉਹ ਕਾਲੀਆਂ ਰਾਤਾਂ ਨੂੰ ਅੱਜ ਵੀ ਲਿਸ਼ਕਦੀ ਹੈ। ਰੱਬ ਰਾਖਾ।
0: ਲਓ ਜੀ, ਇਹ ਆਜ਼ਾਦੀ ਦੀਆਂ ਗੱਲਾਂ ਵੀ ਆਪਾਂ ਕੀਤੀਆਂ, ਬਾਕੀ ਵੀ ਸਾਰੀਆਂ ਕਰਦੇ ਹਾਂ ਤੇ ਉਹਦੇ ਨਾਲ ਰਲੀ ਮਿਲੀ ਜਿਹੜੀ ਇਹ ਗੱਲਬਾਤ ਤੁਸੀਂ ਸੁਣੀ ਹੈ। ਥੋੜੀਆਂ ਗੱਲਾਂ ਬਾਤਾਂ ਹੋਰ ਕਰਨ ਦੇ ਨਾਲ ਨਾਲ ਤੁਹਾਨੂੰ ਪਤਾ ਵੀ ਅੱਜ ਸਵੇਰ ਦੇ 5 ਵਜੇ ਇੱਕ ਰੇਸਿਸਟ ਬੰਦੇ ਵੱਲੋਂ ਅਟੈਕ ਕੀਤਾ ਗਿਆ ਕੈਲਗਰੀ ਦੇ ਐਡਮਿੰਟਨ ਦੇ ਸਿੱਖ ਟੈਂਪਲ ਜਿਹਨੂੰ ਕਹਿੰਦੇ ਆ, ਉੱਥੇ

0: ਇਹ ਵਾਪਰਿਆ ਬੇਸਿਕਲੀ ਸਵੇਰੇ 5 ਵਜੇ। ਤੁਹਾਨੂੰ ਪਤਾ ਵੀ 5 ਵਜੇ ਲੋਕੀ ਉੱਥੇ ਪਹੁੰਚਦੇ ਆ ਤੇ ਨਿਤਨੇਮ ਦਾ ਟਾਈਮ ਹੁੰਦਾ, ਸਾਰੇ ਜਣੇ ਜਾ ਕੇ ਤਾਂ ਉੱਥੇ ਚੀਜ਼ਾਂ 'ਚ ਇਨਵੋਲਵ ਹੁੰਦੇ ਆ। ਤੇ ਇਸ ਬੰਦੇ ਨੇ ਸਵੇਰੇ ਸਵੇਰੇ ਉੱਥੇ ਪਹੁੰਚ ਕੇ ਤੇ 2 ਲੋਕਾਂ ਤੇ ਅਟੈਕ ਕੀਤਾ, ਆਪਣੇ ਜਿਹੜਾ ਸਟੈਪ ਕਰਨ ਤੋਂ ਬਾਅਦ ਉਹ ਦੋਨਾਂ ਲੋਕਾਂ ਨੂੰ ਜਿਹੜਾ ਹੋਸਪਿਟਲਾਈਜ਼ ਕੀਤਾ ਗਿਆ, ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਦੇ ਨਾਲ ਜਿਹੜੇ ਇਹਨਾਂ ਨੂੰ ਲੈ ਕੇ ਜਾਇਆ ਗਿਆ। ਬਟ ਡੈਫੀਨੇਟਲੀ ਸਵੇਰ ਦੀ ਜਿਹੜੀ ਪ੍ਰੇਅਰ ਤੇ ਡਿਸਟਰਬ ਹੋ ਗਈ ਉਹਦੇ ਨਾਲ, ਬਾਕੀ ਜਿਹੜਾ ਸਭ ਕੁਝ ਠੀਕ ਠਾਕ ਹੋ, ਇਸ ਕਰਕੇ ਠੀਕ ਠਾਕ ਆਪਾਂ ਸਮਝਦੇ ਹਾਂ ਕਿਉਂਕਿ ਹੁਣ ਹਾਲਾਤ ਜਿਹੜੇ ਨੇ ਕਾਫੀ ਖਰਾਬ ਹੋ ਗਏ ਨੇ ਪਹਿਲੇ ਦੇ ਮੁਕਾਬਲੇ, ਤੇ ਰੇਸਿਜ਼ਮ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤੇ ਮੈਂ ਦੇਖ ਰਿਹਾ ਸੀਗਾ ਬੋਲਡ ਪੋਸਟ ਤੇ ਇੱਕ ਸਟੋਰੀ ਵੀ ਪਾਈ ਗਈ ਸੀ ਵੀ ਕੀ ਜਿਹੜੀਆਂ ਸਾਡੀਆਂ ਰੇਸਿਜ਼ਮ ਇੰਨੀ ਜ਼ਿਆਦਾ ਵੱਧ ਰਹੀ ਹੈ, ਉਹਦਾ ਵੱਡਾ ਕਾਰਨ ਕੀ ਹੈ? ਕਿਤੇ ਇਹੀ ਤੇ ਨਹੀਂ ਵੀ ਜਿਹੜੇ ਲੋਕੀ ਆਪਾਂ ਬਹੁਤ ਜ਼ਿਆਦਾ ਬਾਹਰ ਆ ਕੇ ਚੀਜ਼ਾਂ ਨੂੰ ਦਿਖਾਉਂਦੇ ਹਾਂ, ਤੇ ਚਾਹੇ ਉਹਦੇ 'ਚ ਨਗਰ ਕੀਰਤਨ ਹੋ ਜਾਵੇ, ਚਾਹੇ ਉਹਦੇ 'ਚ ਸਾਡੇ ਲੋਕਾਂ ਦਾ ਜਿਹੜਾ ਖਲਾਰਾ ਪਾਉਣ ਦੀ ਗੱਲਬਾਤ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਗ੍ਹਾ ਜਗ੍ਹਾ ਦੇ ਉੱਤੇ ਵਾਇਲੈਂਸ ਕਰਦੇ ਹਾਂ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਕਚਰਸ ਵਗੈਰਾ ਵੀ ਜਿਹੜੀਆਂ ਉਹਦੇ 'ਚ ਪਾ ਕੇ ਦਿਖਾਈਆਂ ਗਈਆਂ। ਸੋ ਕਿਉਂਕਿ ਕਾਫੀ ਇਨਫੋਰਮੇਸ਼ਨ ਜਿਹੜੀ ਉਹ ਲਗਾਤਾਰ ਪਾਉਂਦੇ ਰਹਿੰਦੇ ਨੇ, ਤੇ ਉਹਦੇ 'ਚ ਇਹ 2-4 ਸਵਾਲ ਜਿਹੜੇ ਸੀਗੇ ਉਹ ਕਾਫੀ ਉਜਾਗਰ ਕੀਤੇ ਗਏ ਕਿ ਵਾਕਈ ਇਹ ਕੰਮ ਜਿਹੜਾ ਇਸ ਤਰੀਕੇ ਨਾਲ ਚੱਲੇਗਾ ਜਿਸ ਤਰੀਕੇ ਨਾਲ ਕਰਦੇ ਪਿਆ, ਤੇ ਲੋਕੀ ਦੇਖਦੇ ਵੀ ਆਪਾਂ ਪ੍ਰੋਗਰੈਸ ਕਰਦੇ ਹਾਂ। ਤੇ ਇਹਨੂੰ ਦੇਖ ਕੇ ਵੀ ਕਿਤੇ ਉਹ ਸਾਰੀਆਂ ਗੱਲਾਂ ਬਾਤਾਂ ਤਾਂ ਨਹੀਂ ਕਰ ਰਹੇ, ਉਹਨਾਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਵੀ ਇਹ ਜਿਹੜੇ ਬੰਦੇ ਨੇ ਬੇਸਿਕਲੀ ਇਸ ਕੰਟਰੀ ਦੇ ਵਿੱਚ ਅੱਗੇ ਵਧਦੇ ਜਾਂਦੇ ਨੇ ਕਿ ਉਹ ਸਾਡੇ ਨਾਲ ਵੈਸੇ ਹੀ ਨਫ਼ਰਤ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਸਾਹਮਣੇ ਆਈਆਂ, ਕਿਉਂਕਿ ਇਹ ਐਡਮੰਟਨ ਦਾ ਜਿਹੜਾ ਗੁਰਦੁਆਰਾ ਨਾਨਕ ਸਰ ਗੁਰਦੁਆਰੇ ਦੀ ਗੱਲ ਕਰਦੇ ਹਾਂ ਜਿਹਦੇ 'ਚ ਹਿੰਸਕ ਘਟਨਾ ਬੇਸਿਕਲੀ ਇਹ ਰੇਸਿਜ਼ਮ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਨੇ ਇਹ ਆਲਰੇਡੀ ਬੰਦਾ ਜਿਹੜਾ ਉਹ ਪੁਲਿਸ ਦੇ ਕੋਲ ਸੀਗਾ ਤੇ ਉੱਥੋਂ ਨਿਕਲ ਕੇ ਆਇਆ, ਫਿਰ ਉਸ ਤੋਂ ਬਾਅਦ ਇਹਨੇ ਇਹ ਕੰਮ ਕੀਤਾ। ਸੋ ਜਿਹੜੀਆਂ 27 ਸਾਲਾਂ ਦਾ ਇਹ ਨੌਜਵਾਨ ਹੈ ਜਿਹਨੇ ਸਾਰਾ ਕੁਛ ਕਾਰਾ ਕੀਤਾ ਸੀਗਾ, ਤੇ ਜਿਹਦੇ ਕਰਕੇ ਹੁਣ ਸੋਚਣ ਤੇ ਮਜਬੂਰ ਹੋਣਾ ਪੈ ਰਿਹਾ। ਅਕਸਰ ਲੋਕੀ ਜਿਹੜੇ ਨੇ ਉਹ ਰੇਸਿਜ਼ਮ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਫਰਾਈਡੇ ਦਾ ਦਿਨ ਵੈਸੇ, ਬਟ ਇਹ ਆ ਵੀ ਫਿਰ ਵੀ ਕਿਉਂਕਿ ਵੀਕਐਂਡ ਵੀਕਡੇਜ ਆਣੇ ਆ ਤੇ ਕੱਲ ਤੋਂ ਲੋਕਾਂ ਨੇ ਕਾਫੀ ਜਗ੍ਹਾ ਦੇ ਉੱਤੇ ਬਾਹਰ ਵੀ ਜਾਣਾ ਆਣਾ ਜਾਂ ਇਧਰ ਉਧਰ ਹੋਣਾ, ਤੇ ਥੋੜਾ ਜਿਹਾ ਆਪਣਾ ਧਿਆਨ ਹਰ ਪਾਸੇ ਰੱਖਣ ਦੀ ਲੋੜ ਹੁੰਦੀ ਹੈ, ਜਾਂ ਆਪਣੇ ਆਸੇ ਪਾਸੇ ਕਿਤੇ ਵੀ ਤੁਸੀਂ ਜਾ ਰਹੇ ਹੋ ਆ ਰਹੇ ਹੋ ਪਬਲਿਕ ਪਲੇਸਿਸ ਦੇ ਉੱਤੇ। ਹੁਣ ਇਹ ਕਹਿਣਾ ਪੈ ਰਿਹਾ ਜਿਹਨੂੰ ਆਪਾਂ ਕੰਟਰੀ ਨੂੰ ਬੜਾ ਸੇਫ ਐਂਡ ਸਿਕਿਓਰ ਕਹਿੰਦੇ ਹਾਂ ਹਮੇਸ਼ਾ, ਤੇ ਇਹੋ ਜਿਹਾ ਬੰਦਾ ਜਿਹੜਾ ਜਿਹਦਾ ਕ੍ਰਿਮੀਨਲ ਰੈਕਰਡ ਕਾਫੀ ਹੈ ਵੈਸੇ, ਤੇ ਕੱਲ ਹੀ ਫੈਡਰਲ ਇੰਸਟੀਟਿਊਸ਼ਨ ਦੇ ਵਿੱਚੋਂ ਇਹ ਰਿਲੀਜ਼ ਹੋਇਆ ਵੈਸੇ ਦੱਸਿਆ ਜਾ ਰਿਹਾ, ਤੇ ਇਹਨੇ ਆ ਕੇ ਤੇ ਇੱਥੇ ਅਸੋਲਟ ਕੀਤਾ ਦੁਬਾਰਾ। ਸੋ ਹੁਣ ਆਈ ਥਿੰਕ ਵੀ ਆਪਾਂ ਜਿਵੇਂ ਜਿਵੇਂ ਅੱਗੇ ਵਧਦੇ ਜਾਂਦੇ ਹਾਂ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖ ਕੇ ਤੇ ਆਪਾਂ ਗੱਲਬਾਤ ਨੂੰ ਅੱਗੇ ਵਧਾਈਏ ਤੇ ਧਿਆਨ ਰੱਖੀਏ ਵੀ ਕਿਸ ਤਰ੍ਹਾਂ ਦਾ, ਥੋੜ੍ਹਾ ਜਿਹਾ ਪੰਜਾਬ ਵਾਲੇ ਪਾਸੇ ਵੀ ਮੁੜ ਪੈਂਦੇ ਹਾਂ, ਕਿਉਂਕਿ ਪੰਜਾਬ 'ਚ ਵੀ ਬੰਦ ਦੇ ਹਾਲਾਤ ਬਣੇ ਆ, ਤੇ ਪੰਜਾਬ ਦਾ ਜਿਹੜਾ ਬੰਦ ਨੂੰ ਲੈ ਕੇ ਵੀ ਕੁਛ ਇੱਕ ਖਬਰਾਂ ਆ ਰਹੀਆਂ ਨੇ, ਉਹ ਕੀ ਕਹਿੰਦੀਆਂ ਨੇ ਖਬਰਾਂ, ਇਹਦੇ 'ਤੇ ਵੀ ਥੋੜ੍ਹੀ ਜਿਹੀ ਨਜ਼ਰ ਮਾਰ ਲੈਂਦੇ ਇੱਕ ਛੋਟੀ ਜਿਹੀ ਖਬਰ ਸੁਣ ਕੇ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਆਪਾਂ ਆਪਣੀਆਂ ਹੋਰ ਇਹਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇੱਕ।
1: ਮੈਨੂੰ ਬੁਖਾਰ ਇੰਨਾ ਚੜਿਆ ਤੇ ਤੁਹਾਨੂੰ ਪਰਚੀਆਂ ਚਾਹੀਦੀਆਂ ਨੇ, ਮੈਨੂੰ ਇੱਕ ਮਿੰਟ।
2: ਕੋਈ ਨਾ, 15-20 ਮਿੰਟ ਰੁਕ।
3: ਸ਼ੁੱਕਰਵਾਰ ਨੂੰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜੇਲਾਂ ਦੇ ਵਿੱਚ ਬੰਦ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਸਵੇਰੇ 7 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਪੰਜਾਬ ਭਰ ਦੇ ਵਿੱਚ ਇਸ ਬੰਦ ਦਾ ਪ੍ਰਭਾਵ ਰਹਿਣਾ ਸੀ, ਜਿਸ ਦਾ ਜ਼ਿਆਦਾਤਰ ਅਸਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਿਆ, ਜਿਵੇਂ ਕਿ ਅੰਮ੍ਰਿਤਸਰ, ਮੋਹਾਲੀ, ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ, ਸੰਗਰੂਰ, ਬਠਿੰਡਾ, ਇਹ ਤਮਾਮ ਉਹ ਸ਼ਹਿਰ ਅਤੇ ਜ਼ਿਲ੍ਹੇ ਨੇ ਜਿੱਥੇ ਇਸ ਬੰਦ ਦਾ ਅਸਰ ਦੇਖਿਆ।
4: ਇਹ ਗੱਲ ਕਿਸੇ ਇੱਕ ਵਿਸ਼ੇਸ਼ ਕਮਿਊਨਿਟੀ ਜਾਂ ਇੱਕ ਵਿਸ਼ੇਸ਼ ਜਾਤੀ ਦੀ ਨਹੀਂ ਰਹੀ, ਇਹ ਗੱਲ ਇੱਕ ਮਨੁੱਖੀ ਅਧਿਕਾਰਾਂ ਦੀ ਹੈ, ਕਿਉਂਕਿ ਭਾਈ ਸਾਹਿਬ ਦੇ ਜਿਹੜੇ ਮਾਤਾ ਜੀ ਨੇ ਬਹੁਤ ਬਿਰਧ ਹੋ ਚੁੱਕੇ ਨੇ, ਬਿਮਾਰ ਅਵਸਥਾ 'ਚ ਨੇ, ਸ਼ਾਇਦ ਉਹ ਲਾਸਟ ਗੱਲ ਇਹੀ ਉਡੀਕਦੇ ਨੇ ਕਿ ਮੈਂ ਆਪਦੇ ਪੁੱਤ ਦੇ ਦਰਸ਼ਨ ਕਰ ਸਕਾਂ, ਤੇ ਇਹ ਇੱਕ ਮਨੁੱਖੀ ਅਧਿਕਾਰਾਂ ਦੀ, ਹਿਊਮਨ ਰਾਈਟ ਦੀ ਗੱਲ ਹੈ, ਜਿਸ ਨੂੰ ਅੱਜ ਕੱਲ੍ਹ ਸਿੱਖ ਨਹੀਂ ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਇਹ ਦਰਦ ਸਮਝਦਾ ਹੈ। ਸੋ ਉਹ ਦਰਦ ਨੂੰ ਸਮਝਦੇ ਹੋਏ ਸਾਰੇ ਪੰਜਾਬ ਦੇ ਵਿੱਚ ਵੱਖ ਵੱਖ ਜਥੇਬੰਦੀਆਂ, ਵਪਾਰਕ ਜਥੇਬੰਦੀਆਂ

0: ਲਿਆ ਬਾਰ ਐਸੋਸੀਏਸ਼ਨਾਂ ਤੇ ਛੋਟਾ ਵਪਾਰੀ ਵੱਡਾ ਵਪਾਰੀ ਹਰੇਕ ਨੇ ਪੂਰਨ ਤੌਰ ਤੇ ਇਸ ਦਾ ਸਮਰਥਨ ਦਿੱਤਾ।
1: ਜਿਹੜੇ ਬੰਦੀ ਸਿੰਘ ਹੈ ਉਹ 35-35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਹੈ। ਕਾਨੂੰਨ ਦੇ ਅਨੁਸਾਰ ਜਿੰਨੀ ਉਹਨਾਂ ਨੂੰ ਸਜ਼ਾ ਮਿਲੀ ਸੀ ਉਦੋਂ ਦੁੱਗਣੀ ਦੁੱਗਣੀ ਸਜ਼ਾ ਭੁਗਤ ਚੁੱਕੇ ਹੈ। ਇਸ ਕਰਕੇ ਸਮੁੱਚੇ ਪੰਜਾਬ ਦਾ ਇਹ ਰੋਸ ਹੈ ਕਿ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਿਹੜੇ ਬੰਦੀ ਸਿੰਘਾਂ ਦੀ ਕਿਸੇ ਦੀ ਕੋਈ ਸਜ਼ਾ ਰਹਿੰਦੀ ਹੈ ਤਾਂ ਉਦੋਂ ਜਿਹੜਾ ਹੈ ਪੇਰੋਲ ਦਿੱਤੀ ਜਾਵੇ।
2: ਆਮ ਲੋਕਾਂ ਨੂੰ ਇਸ ਬੰਦ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਲੋਕ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਕੰਮਾਂ ਕਾਰਾਂ ਤੇ ਜਾਣਾ ਸੀ, ਪਰ ਇਸ ਬੰਦ ਕਾਰਨ ਜਾਂ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਉਹਨਾਂ ਨੂੰ ਰੋਕੇ ਜਾਣ ਕਾਰਨ ਉਹ ਆਪਣੇ ਕੰਮਾਂ ਤੇ ਨਹੀਂ ਪਹੁੰਚ ਸਕੇ। ਪਰ ਦੂਜੇ ਪਾਸੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਇਹ ਕਹਿੰਦੇ ਨਜ਼ਰ ਆਏ ਕਿ ਉਹ ਐਮਰਜੈਂਸੀ ਸਹੂਲਤਾਂ ਨੂੰ ਜਾਰੀ ਰੱਖ ਰਹੇ ਨੇ, ਚਾਹੇ ਉਹ ਐਂਬੂਲੈਂਸ ਹੈ ਜਾਂ ਫਿਰ ਕਿਸੇ ਨੇ ਹਸਪਤਾਲ ਜਾਣਾ ਤਾਂ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ।
3: ਇਹ ਜਿਹੜੀ ਅੱਜ ਦੀ ਬੰਦ ਦੀ ਕਾਲ ਸੀ ਇਹ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੀ ਗਈ ਸੀ। ਬਾਕੀ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ, ਚਾਹੇ ਉਹ ਪੰਥਕ ਜਥੇਬੰਦੀਆਂ ਨੇ, ਚਾਹੇ ਕਿਸਾਨ ਜਥੇਬੰਦੀਆਂ ਨੇ, ਚਾਹੇ ਮਜ਼ਦੂਰ ਜਥੇਬੰਦੀਆਂ ਨੇ, ਉਹਨਾਂ ਨੇ ਸਹਿਯੋਗ ਕੀਤਾ। ਅੱਜ ਦਾ ਜਿਹੜਾ ਇਹ ਪੰਜਾਬ ਬੰਦ ਹੈ ਪੂਰਾ ਸਫਲ ਹੋਇਆ ਵਾ। ਸੰਗਤਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਸਾਡੇ ਜਿਹੜੇ ਸੇਵਾਦਾਰ ਜਿੰਨੇ ਵੀ ਵਲੰਟੀਅਰ ਇੱਥੇ ਸੰਗਤਾਂ ਨੂੰ ਅਪੀਲ ਕਰ ਰਹੇ ਸੀ ਬੰਦ ਦੀ, ਜਦੋਂ ਵੀ ਕੋਈ ਐਮਰਜੈਂਸੀ ਆਈ ਆ ਉਹਨੂੰ ਤੁਰੰਤ ਲੰਘਣ ਦਿੱਤਾ ਗਿਆ, ਚਾਹੇ ਕੋਈ ਉਹ ਮੈਡੀਕਲ ਲਈ ਜਾ ਰਿਹਾ ਹੋਵੇ, ਐਂਬੂਲੈਂਸ ਹੋਵੇ, ਜਾਂ ਕਿਸੇ ਨੇ ਭੋਗ ਤੇ ਜਾਣਾ ਜਾਂ ਕੋਈ ਹੋਰ ਕਿਸੇ ਦੀ ਪ੍ਰੋਬਲਮ ਆ ਪਰਿਵਾਰਕ, ਉਹਨੂੰ ਧਿਆਨ ਚ ਰੱਖਦਿਆਂ ਉਹਨਾਂ ਨੂੰ ਜਾਣ ਦਿੱਤਾ ਗਿਆ।
2: ਇਸ ਬੰਦ ਕਰਕੇ ਆਮ ਲੋਕ ਅਤੇ ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨਾਂ ਦੇ ਵਿਚਾਲੇ ਬਹਿਸ ਵੀ ਦੇਖੀ ਗਈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਪਸ ਦੇ ਵਿੱਚ ਮਨ ਮੁਟਾਵ ਵੀ ਹੋਏ। ਲੋਕ ਅੱਗੇ ਜਾਣ ਲਈ ਕਹਿ ਰਹੇ ਸੀ ਪਰ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ। ਤਕਰੀਬਨ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਵੱਡੇ ਬਾਜ਼ਾਰ ਨੇ ਉਹ ਬਾਜ਼ਾਰ ਬੰਦ ਨਜ਼ਰ ਆਏ, ਹਾਲਾਂਕਿ ਕੁਝ ਕੁਝ ਮੈਡੀਕਲ ਦੀਆਂ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਸਨ, ਪਰ ਬਾਕੀ ਦੁਕਾਨਾਂ ਤਕਰੀਬਨ ਬੰਦ ਹੀ ਨਜ਼ਰ ਆਈਆਂ। ਇਹਨਾਂ ਦੁਕਾਨਾਂ ਨੂੰ ਬੰਦ ਕਰਵਾਉਣ ਦੇ ਲਈ ਕੌਮੀ ਇਨਸਾਫ਼ ਮੋਰਚੇ ਦੇ ਆਗੂ ਖੁਦ ਜਾ ਰਹੇ ਸਨ ਅਤੇ ਦੁਕਾਨਾਂ ਬੰਦ ਕਰਨ ਦੇ ਲਈ ਕਹਿ ਰਹੇ ਸਨ। ਲੁਧਿਆਣਾ ਚ ਬੰਦ ਦੀ ਕਾਲ ਦਾ ਮਿਲਿਆ ਜੁਲਿਆ ਅਸਰ ਦਿਖਿਆ। ਸੜਕਾਂ ਤੇ ਵੱਖ ਵੱਖ ਜਥੇਬੰਦੀਆਂ ਨੇ ਚੌਂਕ ਜਾਮ ਕੀਤੇ।
4: ਅੱਜ ਮਾਰਕੀਟ ਦੇਖੋ ਜੀ, ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਸਾਰੀ ਮਾਰਕੀਟ ਬੰਦ ਹੈ ਜੀ। ਹਜੇ ਤੱਕ ਸਾਰੀ ਮਾਰਕੀਟ ਸਮਰਥਨ ਦੇ ਹੀ ਰਹੀ ਹੈ।
2: ਪਟਿਆਲਾ ਸ਼ਹਿਰ ਵਿੱਚ ਵੀ ਬੰਦ ਦਾ ਅਸਰ ਦਿਖਿਆ। ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਗਈ। ਗੁਰਦਾਸਪੁਰ ਵਿੱਚ ਵੀ ਬੰਦ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਬਠਿੰਡਾ ਵਿੱਚ ਵੀ ਬਾਜ਼ਾਰ ਬੰਦ ਰੱਖੇ ਗਏ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਬੱਸ ਸਟੈਂਡ ਵੀ ਬੰਦ ਰੱਖਿਆ ਗਿਆ।
5: ਬਿਨਾਂ ਮਤਲਬ ਤੋਂ ਵੀ ਡੱਕੇ ਇੰਨੇ ਸਾਲਾਂ ਤੋਂ, ਉਹਨਾਂ ਦਾ ਵੀ ਸਾਥ ਦੇਣਾ ਜ਼ਰੂਰੀ ਹੈ। ਸੋ ਪੈਸੇ ਦੀ ਭਰਪਾਈ ਤਾਂ ਹੋ ਜਾਂਦੀ ਹੈ, ਬਟ ਇਨਸਾਫ ਜਿਹੜਾ ਹੈ ਉਹ ਮਿਲਣਾ ਚਾਹੀਦਾ। ਸੋ ਇਹਦੇ 'ਤੇ ਗੱਲਬਾਤ ਕਰਦੇ ਹਾਂ। ਦੂਜੀ ਖਬਰ ਜਿਹੜੀ ਇਹਦੇ ਨਾਲ ਰਿਲੇਟਡ, ਇਹਦੇ ਨਾਲ ਰਿਲੇਟਡ ਤਾਂ ਨਹੀਂ ਇਸ ਤਰ੍ਹਾਂ ਦੀ ਖਬਰ ਹੀ, ਇਮਰਾਨ ਖਾਨ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਸੁਣਦੇ ਹਾਂ ਤੇ ਫਿਰ ਵਾਪਸ ਮਿਲਦੇ ਹਾਂ ਇਸ ਖਬਰ ਤੋਂ ਬਾਅਦ।
6: ਪਾਕਿਸਤਾਨ ਦੇ ਸਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਲ੍ਹ ਵਿੱਚੋਂ ਕੱਢ ਕੇ ਤੇ ਇੱਕ ਪ੍ਰਾਈਵੇਟ ਹਸਪੀਟਲ ਹੈ ਇਸਲਾਮਾਬਾਦ ਦੇ ਵਿੱਚ ਅਲ ਸ਼ਿਫਾ ਇੰਟਰਨੈਸ਼ਨਲ, ਉੱਥੇ ਲੈ ਕੇ ਜਾਇਆ ਜਾਏ, ਉੱਥੇ ਉਹਨਾਂ ਦਾ ਇਲਾਜ ਕੀਤਾ ਜਾਏ ਤੇ ਜਦੋਂ ਕੋਰਟ ਦੀ ਅਗਲੀ ਹੀਅਰਿੰਗ ਹੋਏਗੀ ਤਾਂ ਉਸ ਵਕਤ ਤੱਕ ਉਹ ਹਸਪਤਾਲ ਵਿੱਚ ਹੀ ਰਹਿਣਗੇ। ਉਸ ਤੋਂ ਬਾਅਦ ਕੋਰਟ ਜਿਹੜੀ ਹੈ ਉਹ ਅਗਲੀ ਡਾਇਰੈਕਸ਼ਨਸ ਦੇਵੇਗੀ। ਤੇ ਉਹਨਾਂ ਇਹ ਕਿਹਾ ਸੀ ਕਿ 2 ਦਿਨ ਦੇ ਅੰਦਰ ਅੰਦਰ ਤੁਸੀਂ ਹਕੂਮਤ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਮੁੰਤਕਿਲ ਕਰਨਾ ਹੈ ਹਸਪਤਾਲ ਦੇ ਵਿੱਚ। ਇਹ 2 ਦਿਨ ਦੀ ਜਿਹੜੀ ਅਦਾਲਤ ਦੀ ਮੁੱਦਤ ਸੀ, ਡੈਡਲਾਈਨ ਸੀ, ਉਹ ਜੁਮੇਰਾਤ ਦੀ ਰਾਤ ਨੂੰ ਖਤਮ ਹੋ ਰਹੀ ਸੀ। ਲੇਕਿਨ ਜੁਮੇਰਾਤ ਤੱਕ ਇਹ ਨਹੀਂ ਸੀ ਲੱਗ ਰਿਹਾ ਕਿ ਹਕੂਮਤ ਇਸ ਮੂਡ ਦੇ ਵਿੱਚ ਹੈ ਕਿ ਉਹ ਇਮਰਾਨ ਖਾਨ ਨੂੰ ਹਸਪਤਾਲ ਮੁੰਤਕਿਲ ਕਰੇਗੀ। ਲੇਕਿਨ ਫਿਰ ਰਾਤ ਨੂੰ ਕੁਝ ਐਸੀ ਡਿਵੈਲਪਮੈਂਟਸ ਹੋਈਆਂ ਜਿਹਦੇ ਵਿੱਚ ਜਿਹੜਾ ਉਹ ਸ਼ਿਫਾ ਹਸਪਤਾਲ ਲਏ ਉਹਦੇ ਬਾਹਰ ਪੁਲਿਸ ਦੀ ਨਫਰੀ ਕਾਫੀ ਪਹੁੰਚ ਗਈ। ਉੱਥੇ ਸਿਕਿਉਰਿਟੀ ਦੇ ਬੜੇ ਸਖ਼ਤ ਇੰਤਜ਼ਾਮ ਹੋ ਗਏ। ਉਸ ਤੋਂ ਬਾਅਦ PTI ਦੇ ਜਿਹੜੇ ਕਾਰਕੁਨ ਨੇ ਜਿਹੜੀ ਇਮਰਾਨ ਖਾਨ ਦੀ ਜਮਾਤ ਹੈ ਉਹ ਵੀ ਉੱਥੇ ਪਹੁੰਚ ਗਏ ਕਾਫੀ ਤਾਦਾਦ ਦੇ ਵਿੱਚ। ਉਸ ਤੋਂ ਬਾਅਦ ਲੋਕਲ ਅਤੇ ਇੰਟਰਨੈਸ਼ਨਲ ਮੀਡੀਆ ਜਿਹੜਾ ਹੈ ਉਹ ਵੀ ਕਾਫੀ ਉੱਥੇ ਪਹੁੰਚ ਗਿਆ ਅਤੇ ਉਹ ਪੂਰਾ ਮਾਹੌਲ ਇੰਝ ਦਾ ਬਣ ਗਿਆ ਕਿ ਲੱਗ ਰਿਹਾ ਸੀ ਕਿ ਇਮਰਾਨ ਖਾਨ ਨੂੰ ਲੈ ਕੇ ਆਇਆ ਜਾ ਰਿਹਾ ਹੈ। ਫਿਰ ਰਾਤ ਨੂੰ ਤਕਰੀਬਨ ਕੋਈ 12-1 ਵਜੇ ਦੇ ਕਰੀਬ ਇੱਕ ਮੋਟਰਕੇਡ ਉੱਥੇ ਆਇਆ ਵੀ ਜਿਹੜਾ ਕਿ ਕਾਫੀ ਸਿਕਿਉਰਿਟੀ ਦੇ ਵਿੱਚ ਆਇਆ, ਉਹ ਹਸਪਤਾਲ ਦੇ ਅੰਦਰ ਚਲਾ ਗਿਆ। ਉਸ ਤੋਂ ਬਾਅਦ ਲੋਕਲ ਮੀਡੀਆ ਉੱਤੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਇਮਰਾਨ ਖਾਨ ਮੁੰਤਕਿਲ ਹੋ ਗਏ ਨੇ ਹਸਪਤਾਲ ਦੇ ਵਿੱਚ। ਲੇਕਿਨ ਕੁਝ ਦੇਰ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਹ ਚੈਟਰ ਸ਼ੁਰੂ ਹੋ ਗਿਆ ਕਿ ਇਮਰਾਨ ਖਾਨ ਤੇ ਸ਼ਿਫਾ ਹਸਪਤਾਲ ਗਏ ਨਹੀਂ ਨੇ, ਉਹਨਾਂ

0: ਇੱਕ ਸਰਕਾਰੀ ਹਸਪਤਾਲ ਹੈ ਪਿਮਸ ਜਿਹੜਾ ਇਸਲਾਮਾਬਾਦ ਦੇ ਵਿੱਚ, ਉੱਥੇ ਲੈ ਕੇ ਗਏ ਨੇ, ਉੱਥੇ ਉਹਨਾਂ ਦਾ ਮੁਆਇਨਾ ਹੋਇਆ ਅਤੇ ਫਿਰ ਵਾਪਸ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਜੋ ਇਸ ਵਕਤ ਵੀ ਹਕੂਮਤ ਨੇ ਨਾ ਤਾਂ ਕਨਫਰਮ ਕੀਤਾ, ਨਾ ਹੀ ਇਹਨੂੰ ਡਿਨਾਈ ਕੀਤਾ, ਔਰ ਨਾ ਹੀ ਉਹਨਾਂ ਦੀ ਪਾਰਟੀ ਦੀ ਤਰਫੋਂ ਇਸ ਦੇ ਉੱਤੇ ਕੋਈ ਕਨਫਰਮੇਸ਼ਨ ਜਾਂ ਡਿਨਾਇਲ ਆਇਆ। ਸੁਬਾਹ ਜਾ ਕੇ ਤਕਰੀਬਨ ਕੋਈ 10 ਵਜੇ ਦੇ ਕਰੀਬ ਜਿਹੜੇ ਪਾਕਿਸਤਾਨ ਦੇ ਵਫਾਕੀ ਵਜ਼ੀਰ ਨੇ ਫੋਰ ਇਨਫੋਰਮੇਸ਼ਨ ਅਤਾਉਲਾ ਤਰੜ, ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਜੋ ਪ੍ਰਿਜ਼ਨਰ ਹੈ ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ। ਉੱਥੇ ਇੱਕ ਡਾਕਟਰਸ ਦੀ ਟੀਮ ਨੇ ਉਹਨਾਂ ਦਾ ਮੁਆਇਨਾ ਕੀਤਾ, ਜਿਹਦੇ ਵਿੱਚ ਦਿਲ ਦੇ ਡਾਕਟਰ ਵੀ ਸਨ, ਅੱਖਾਂ ਦੇ ਡਾਕਟਰ ਵੀ ਸਨ ਅਤੇ ਜਨਰਲ ਫਿਜ਼ੀਸ਼ੀਅਨ ਜਿਹੜੇ ਸਨ ਉਹ ਵੀ ਮੌਜੂਦ ਸਨ। ਅਤੇ ਉਸ ਤਮਾਮ ਮੁਆਇਨੇ ਦੇ ਦੌਰਾਨ ਇਮਰਾਨ ਖਾਨ ਦੀ ਬੈਂਡ ਜਿਹੜੀ ਨੇ ਡਾਕਟਰ ਉਜ਼ਮਾ, ਉਹ ਵੀ ਉੱਥੇ ਮੌਜੂਦ ਸਨ, ਉਹ ਵੀ ਉਹਨੂੰ ਵੇਖ ਕੇ ਰਹੀਆਂ ਨੇ। ਅਤੇ ਉਸ ਤੋਂ ਬਾਅਦ ਮੁਆਇਨੇ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਫਿੱਟ ਕਰਾਰ ਦਿੱਤਾ ਅਤੇ ਉਸ ਵਾਸਤੇ ਉਹਨਾਂ ਨੂੰ ਵਾਪਸ ਅਡਿਆਲਾ ਜੇਲ੍ਹ ਮੁੰਤਕਿਲ ਕਰ ਦਿੱਤਾ ਗਿਆ। ਫਿਰ ਉਹਨਾਂ ਇੱਕ ਵਜ਼ਾਤੀ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੀ ਪਿਮਸ ਹਸਪਤਾਲ ਹੀ ਲੈ ਕੇ ਗਏ ਸਨ, ਉੱਥੇ ਹੀ ਉਹਨਾਂ ਦਾ ਮੁਆਇਨਾ ਹੋਇਆ। ਔਰ ਦੀ ਵਜ੍ਹਾ ਉਹਨਾਂ ਨੇ ਦੱਸੀ ਕਿ ਕਿਉਂਕਿ PTI ਦੇ ਜਿਹੜੇ ਕਾਰਕੁਨ ਨੇ, ਉਹਨਾਂ ਦੇ ਸਪੋਰਟਰ ਜਿਹੜੇ ਨੇ, ਉਹ ਬਹੁਤ ਜ਼ਿਆਦਾ ਪ੍ਰਾਈਵੇਟ ਹਸਪਤਾਲ ਦੇ ਬਾਹਰ ਜਮ੍ਹਾਂ ਹੋ ਗਏ ਸਨ ਅਤੇ ਉੱਥੇ ਇੱਕ ਸਿਕਿਉਰਿਟੀ ਦੀ ਸਿਚੁਏਸ਼ਨ ਪੈਦਾ ਹੋ ਗਈ ਸੀ ਅਤੇ ਇਸ ਵਾਸਤੇ ਉਹਨਾਂ ਨੂੰ ਉੱਥੇ ਨਹੀਂ ਲੈ ਕੇ ਗਏ, ਲੇਕਿਨ ਉਹਨਾਂ ਨੂੰ ਪਿਮਸ ਲੈ ਕੇ ਗਏ ਨੇ। ਹੋਣਾ ਇਹ ਸੀ ਕਿ ਇਮਰਾਨ ਖਾਨ ਦੀ ਬੈਂਡ ਉਜ਼ਮਾ ਖਾਨ ਅਤੇ ਉਹਨਾਂ ਦੇ ਜਿਹੜੇ ਪਰਸਨਲ ਡਾਕਟਰ ਨੇ ਡਾਕਟਰ ਫੈਸਲ ਸੁਲਤਾਨ, ਉਹਨਾਂ ਦੋਨਾਂ ਨੇ ਇਸ ਮੁਆਇਨੇ ਦੇ ਦੌਰਾਨ ਉਹਨਾਂ ਦੇ ਨਾਲ ਜਾਣਾ ਸੀ ਅਦਾਲਤੀ ਹੁਕਮ ਦੇ ਮੁਤਾਬਿਕ। ਡਾਕਟਰ ਉਜ਼ਮਾ ਖਾਨ ਜਿਹੜੀ ਨੇ, ਉਹਨਾਂ ਦੇ ਬਾਰੇ ਤੇ ਕਿਹਾ ਗਿਆ ਕਿ ਉਹ ਪਿਮਸ ਵਿੱਚ ਉਹਨਾਂ ਦੇ ਨਾਲ ਮੌਜੂਦ ਸਨ, ਲੇਕਿਨ ਡਾਕਟਰ ਫੈਸਲ ਸੁਲਤਾਨ ਦਾ ਜ਼ਿਕਰ ਨਹੀਂ ਕੀਤਾ ਗਿਆ। ਫਿਰ ਤਕਰੀਬਨ ਕੋਈ ਦਿਨ ਦੇ ਵਕਤ ਉਹਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਡਾਕਟਰ ਉਜ਼ਮਾ ਖਾਨ ਜਿਹੜੀ ਕਿ ਇਮਰਾਨ ਖਾਨ ਦੀ ਬੈਂਡ ਨੇ, ਉਹ ਵੀ ਮੌਜੂਦ ਸਨ ਅਤੇ ਉਹਦੇ ਨਾਲ ਡਾਕਟਰ ਫੈਸਲ ਸੁਲਤਾਨ ਜਿਹੜੇ ਕਿ ਉਹਨਾਂ ਦੇ ਪਰਸਨਲ ਡਾਕਟਰ ਨੇ, ਉਹ ਵੀ ਮੌਜੂਦ ਸਨ। ਡਾਕਟਰ ਉਜ਼ਮਾ ਖਾਨ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਕਿਹੜੇ ਹਸਪਤਾਲ ਲੈ ਕੇ ਜਾ ਰਹੇ ਨੇ। ਜੇਲ੍ਹ ਦੇ ਵਿੱਚ ਉਹਨਾਂ ਨੂੰ ਗੱਡੀ 'ਚ ਬਹਾਇਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਰਸਤੇ ਦੇ ਵਿੱਚ ਉਹਨਾਂ ਨੂੰ ਨਹੀਂ ਦੱਸਿਆ ਗਿਆ ਕਿ ਉਹ ਕਿੱਥੇ ਜਾ ਰਹੇ ਨੇ, ਲੇਕਿਨ ਉਹਨਾਂ ਨੂੰ ਉਹ ਪਿਮਸ ਹਸਪਤਾਲ ਲੈ ਕੇ ਆ ਗਏ ਔਰ ਉੱਥੇ ਉਹਨਾਂ ਦੀ ਮੁਲਾਕਾਤ ਇਮਰਾਨ ਖਾਨ ਦੇ ਨਾਲ ਹੋਈ। ਡਾਕਟਰ ਸਨ, ਉਹਨਾਂ ਦਾ ਸਿਰਫ ਅੱਖਾਂ ਦਾ ਮੁਆਇਨਾ ਕੀਤਾ ਔਰ ਬਲੱਡ ਪ੍ਰੈਸ਼ਰ ਚੈੱਕ ਕੀਤਾ, ਉਹ ਨੋਰਮਲ ਸੀ, ਉਹਨਾਂ ਨੇ ਕਿਹਾ ਕਿ ਜੀ ਇਹ ਫਿਟ ਨੇ। ਲੇਕਿਨ ਡਾਕਟਰ ਉਜ਼ਮਾ ਨੇ ਇਮਰਾਨ ਖਾਨ ਦੀ ਹੈਲਥ ਦੇ ਉੱਤੇ ਅਪਡੇਟ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਜੀ ਇਮਰਾਨ ਖਾਨ ਨੇ ਉਹਨਾਂ ਨੂੰ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਉਹਨਾਂ ਜੇਲ੍ਹ ਦੀ ਇੰਤਜ਼ਾਮੀਆਂ ਨੂੰ ਮੁਸਲਸਲ ਕਹਿੰਦੇ ਰਹੇ ਨੇ ਕਿ ਜੀ ਮੈਨੂੰ ਐਂਗਜ਼ਾਇਟੀ ਦਾ ਪ੍ਰੋਬਲਮ ਹੋ ਰਿਹਾ, ਮੈਨੂੰ ਪੈਲਪੀਟੇਸ਼ਨਸ ਵਗੈਰਾ ਹੋ ਰਹੀਆਂ ਨੇ, ਲੇਕਿਨ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਔਰ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ।
1: ਉਹ ਬਾਰ ਬਾਰ ਇੱਕ ਹੀ ਚੀਜ਼ ਮੈਨੂੰ ਕਹਿਤੀ, ਮੇਰੇ ਸਾਥ ਜ਼ੁਲਮ ਹੋਇਆ, ਮੇਰੇ ਸਾਥ ਮੇਰਾ ਇਤਨਾ ਮੈਨੂੰ ਟੌਰਚਰ ਕਰ ਰਿਹਾ ਹੈ ਮੁਝੇ। ਉਹ ਕਹਿਤਾ ਜੇ ਇੱਕ ਕੋਈ ਔਰ ਡਾਕਟਰ ਵੀ ਆਇਆ ਤਾਂ ਉਸਨੇ ਕਹਾ ਤਾ ਹਿਊਮਨ ਕੰਟੈਕਟ ਨਹੀਂ ਹੋਣੇ ਕੀ ਵਜ੍ਹਾ ਸੇ ਇਨਕੀ ਤਬੀਅਤ ਖਰਾਬ ਹੋਤੀ ਹੈ। ਕਹਿਤੇ ਮੇਰੇ ਸਰ ਮੇ ਮੇਰਾ ਸਰ ਮੇ ਕੁਛ ਹੋਣੇ ਲੱਗ ਗਿਆ। ਕਹਿਤੀ ਮੈਨੂੰ ਜੋ ਜੇਲ੍ਹ ਕੇ ਡਾਕਟਰਸ ਥੇ ਉਹ ਇਨਕੋ ਕਹੇ, ਕਹਿਤੀ ਕੋਈ ਸੁਣਤਾ ਹੀ ਨਹੀਂ ਥਾ, ਕਹਿਤੇ ਕੋਈ ਮੇਰੀ ਪਰਵਾਹੀ ਨਹੀਂ ਕਰਤਾ ਥਾ।
0: ਉੱਥੇ ਉਹਨਾਂ ਨੂੰ ਕਾਫੀ ਘੰਟੇ ਬਿਠਾਉਣ ਤੋਂ ਬਾਅਦ, ਇਮਰਾਨ ਖਾਨ ਨੂੰ ਵੀ ਕਾਫੀ ਘੰਟੇ ਬਿਠਾਉਣ ਤੋਂ ਬਾਅਦ ਉੱਥੋਂ ਗੱਡੀਆਂ 'ਚ ਪਾਇਆ ਗਿਆ ਅਤੇ ਵਾਪਸ ਅਡਿਆਲਾ ਜੇਲ੍ਹ ਰਾਵਲਪਿੰਡੀ ਲੈ ਕੇ ਚਲੇ ਗਏ। ਉੱਥੇ ਜਾ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਉਹ ਕਹਿੰਦੀਆਂ ਨੇ ਕਿ ਉੱਥੇ ਉਹਨਾਂ ਦੀ ਮੁਲਾਕਾਤ ਡਾਕਟਰ ਫੈਸਲ ਸੁਲਤਾਨ ਨਾਲ ਹੋਈ, ਉਸ ਤੋਂ ਪਹਿਲੇ ਉਹਨਾਂ ਦੀ ਡਾਕਟਰ ਫੈਸਲ ਸੁਲਤਾਨ ਨਾਲ ਮੁਲਾਕਾਤ ਨਹੀਂ ਹੋਈ। ਹੁਣ ਡਾਕਟਰ ਫੈਸਲ ਸੁਲਤਾਨ ਨੇ ਆਪਣੇ ਬਾਰੇ ਦੱਸਿਆ ਕਿ ਉਹਨਾਂ ਦੇ ਨਾਲ ਕੀ ਹੋਇਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਡਿਆਲਾ ਜੇਲ੍ਹ ਬੁਲਾਇਆ ਗਿਆ, ਉੱਥੋਂ ਉਹਨਾਂ ਨੂੰ ਇੱਕ ਅਲੱਗ ਗੱਡੀ ਦੇ ਵਿੱਚ ਬਿਠਾਇਆ ਗਿਆ ਅਤੇ ਉਹ ਗੱਡੀ ਉਹਨਾਂ ਨੂੰ ਲੈ ਕੇ ਉਸ ਪ੍ਰਾਈਵੇਟ ਹਸਪਤਾਲ ਸ਼ਿਫਾ ਇੰਟਰਨੈਸ਼ਨਲ ਗਈ, ਜਿੱਥੇ ਉਹ ਅੰਦਰ ਚਲੇ ਗਏ। ਉੱਥੇ ਫਿਰ ਉਹ ਕਾਫੀ ਘੰਟੇ ਬੈਠੇ ਰਹੇ। ਹੁਣ ਉਹ ਜਿਹੜਾ ਕਾਫਲਾ ਉਸ ਹਸਪਤਾਲ ਦੇ ਅੰਦਰ ਗਿਆ ਸੀ, ਉਹ ਇਹ ਕਾਫਲਾ ਸੀ ਜਿਹਦੇ ਵਿੱਚ ਡਾਕਟਰ ਫੈਸਲ ਸੁਲਤਾਨ ਸਨ।
2: ਮੈਂ ਪੁੱਛਦਾ ਰਹਾ, ਉਹਨੇ ਕਹਾ ਜੀ ਥੋੜੀ ਦੇਰ ਤੱਕ ਪਹੁੰਚ ਰਹੇ ਹਾਂ, ਥੋੜੀ ਦੇਰ ਤੱਕ ਪਹੁੰਚ ਰਹੇ ਹਾਂ। ਉਨਕੋ ਖੁਦ ਵੀ ਮੇਰੇ ਖਿਆਲ ਸੇ ਮੁਕੰਮਲ ਅੰਦਾਜ਼ਾ ਨਹੀਂ ਥਾ ਕਿ ਕਿਆ ਐਗਜੈਕਟਲੀ ਪ੍ਰੋਗਰਾਮ ਹੈ। ਮੈਂ ਸਮਝਦਾ ਹੂੰ 4:30 ਹੋਏ, 4:15 4:30 ਕੇ ਲਗਭਗ, ਤੋ ਉਹਨੇ ਕਹਾ, ਮੇਰੇ ਖਿਆਲ ਲੱਗਤਾ ਡਾਕਟਰ ਸਾਹਿਬ ਉਹ ਨਹੀਂ ਪਹੁੰਚ ਪਾਏਗੇ ਔਰ ਸ਼ਾਇਦ ਉਹ ਵਾਪਸ ਹੋ ਗਏ, ਤੋ ਆਪ ਵੀ ਫਿਰ ਵਾਪਸ ਚਲੀ। ਤੋ ਫਿਰ ਉਸੀ ਗਾੜੀ ਮੈਂ ਬੈਠ ਕੇ ਮੈਂ ਵਾਪਸ ਅਡਿਆਲਾ ਪਹੁੰਚਿਆ। ਜਦ ਮੈਂ ਪਹੁੰਚਾ ਤੋ ਉਸ ਵਕਤ ਮੈਨੇ ਦੇਖਾ ਕਿ ਮੈਂ ਅਭੀ ਕਮਰੇ ਮੈਂ ਘੁਸਾ, ਤੋ ਮੈਂ ਅਬ ਜ਼ਾਹਿਰ ਹੈ ਮੈਂ ਦੇਖ ਰਿਹਾ ਡਾਕਟਰ ਉਜ਼ਮਾ ਕਹਾ ਹੈ, ਤੋ ਦੇਖਾ ਤੀ ਕਿ ਪਿੱਛੇ ਇੱਕ ਔਰ ਗਾੜੀ ਸੇ ਤਸ਼ਰੀਫ ਲਾਈ।
0: ਹੁਣ ਮੈਂ ਇਹ ਕਿਹਾ ਹੈ ਕਿ ਹਕੂਮਤ ਨੇ ਉਹਨਾਂ ਨੂੰ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਮੁੰਤਕਿਲ ਨਾ ਕਰਕੇ ਅਦਾਲਤ ਦੇ ਹੁਕਮ ਦੀ ਖਿਲਾਫ ਵਰਜ਼ੀ ਕੀਤੀ ਹੈ, ਜਿਹੜਾ ਕਿ ਇਹਦੇ ਉੱਤੇ ਅਦਾਲਤ ਜਿਹੜੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਲਵੇ ਔਰ ਉਹਨਾਂ ਨੇ ਅਦਾਲਤ ਦੀ ਹੁਕਮ ਅਦੂਲੀ ਕੀਤੀ ਹੈ ਜਿਸ ਦੇ ਉੱਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਣਾ ਚਾਹੀਦਾ।
3: ਸੋ ਇਹ ਜਿਹੜੀ ਹੈ ਜੀ ਇਮਰਾਨ ਖਾਨ ਦੇ ਨਾਲ ਜੁੜੀ ਖਬਰ ਸੀਗੀ, ਤੇ ਮੈਨੂੰ ਲੱਗਿਆ ਵੀ ਇੱਥੇ ਵੀ ਗੱਲਬਾਤ ਜਿਹੜੀ ਹੈ ਕਰ ਲੈਣੀ ਚਾਹੀਦੀ ਹੈ, ਕਿਉਂਕਿ ਅਲੱਗ ਅਲੱਗ ਤਰ੍ਹਾਂ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਿਹੜੇ ਮੁੱਦੇ ਨੇ ਸਾਊਦੀ ਅਰੇਬੀਆ ਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰ ਲਈਏ, ਕਿਉਂਕਿ ਇਹ ਸਾਡੇ ਨਾਲ ਅਲਬਰਟਾ ਦੇ ਨਾਲ ਰਿਲੇਟਡ ਵੀ ਖਬਰ ਹੈ ਬੇਸਿਕਲੀ, ਕਿਉਂਕਿ ਤੇਲ ਦੀ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤੇ ਸਾਊਦੀ ਅਰੇਬੀਆ ਹਾਲਾਂਕਿ ਹੈਗਾ ਤੇ ਦੁਨੀਆਂ ਦੇ ਤੀਜੇ ਨੰਬਰ ਦਾ ਤੇਲ ਪ੍ਰੋਡਿਊਸਰ ਨੇ, ਇੰਨਾ ਤੇਲ ਉਹਨਾਂ

0: ਬਾਵਜੂਦ ਆਪਾਂ ਸਾਰੀ ਦੁਨੀਆ ਜਿਹੜੀ ਹੈ ਸਾਊਦੀ ਅਰੇਬੀਆ ਨਾਲ ਤੇ ਕਿੰਨੇ ਵਧੀਆ ਤਰੀਕੇ ਨਾਲ ਗੱਲਬਾਤ ਕਰਦੀ ਹੈ। ਵੈਨਜ਼ੁਏਲਾ ਤੁਹਾਨੂੰ ਪਤਾ ਵੀ ਨੰਬਰ 1 ਤੇ ਤੇ ਰੱਖਦਾ ਹੈ, ਨਾ ਤੇ ਵੈਨਜ਼ੁਏਲਾ ਦੀ ਕੋਈ ਐਡੀ ਖਬਰ ਆਉਂਦੀ ਹੈ ਤੇ ਨਾ ਹੀ ਅਲਬਰਟਾ ਦੀ ਇੰਨੀ ਜ਼ਿਆਦਾ ਹੁੰਦੀ ਹੈ ਕੰਪੈਰੀਜ਼ਨ ਟੂ ਦੈਟ, ਕਿਉਂਕਿ ਇਹ ਕੈਨੇਡਾ ਦੇ ਅੰਦਰ ਹੈ। ਸੋ ਪਹਿਲਾਂ ਖਬਰ ਸੁਣਦੇ ਹਾਂ, ਫਿਰ ਇਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਰੇ।
1: ਸਾਊਦੀ ਅਰਬ ਦੁਨੀਆ ਕੀ 10 ਸਭਸੇ ਬੜੀ ਅਰਥਵਿਵਸਥਾਓਂ ਮੇ ਸ਼ਾਮਿਲ ਨਹੀਂ ਹੈ। ਦੁਨੀਆ ਕੀ 20 ਬੜੀ ਅਰਥਵਿਵਸਥਾਓਂ ਮੇ ਵੀ ਇਸਕਾ ਨੰਬਰ 19ਵਾਂ ਹੈ। ਫਿਰ ਵੀ ਵੈਸ਼ਵਿਕ ਆਰਥਿਕ ਗਤੀਵਿਧੀਓਂ ਮੇ ਇਸਕੀ ਇਤਨੀ ਪੂਛ ਕਿਉਂ ਰਹਿਤੀ ਹੈ? ਭਾਰਤ, ਪਾਕਿਸਤਾਨ ਔਰ ਤੁਰਕੀ ਹੀ ਨਹੀਂ, ਚੀਨ ਔਰ ਅਮੇਰਿਕਾ ਜੈਸੀ ਤਾਕਤੇਂ ਵੀ ਇਸੇ ਰਿਝਾਨੇ ਮੇ ਲਗੀ ਰਹਿਤੀ ਹੈਂ। ਆਖਿਰ ਇਸ ਦੇਸ਼ ਮੇ ਐਸਾ ਕਿਆ ਹੈ? ਆਜ ਹਮ ਇਸੀ ਗੁੱਥੀ ਕੋ ਖੋਲਨੇ ਵਾਲੇ ਹੈਂ। ਆਜ ਬਾਤ ਸਿਰਫ ਹੋਰਮੁਜ਼ ਸਟ੍ਰੇਟ ਕੀ ਨਹੀਂ, ਬਾਬ ਅਲਮਨਦੇਵ ਕੀ ਵੀ ਨਹੀਂ, ਆਜ ਕਹਾਨੀ ਉਸ ਦੇਸ਼ ਕੀ ਜੋ ਇਨ ਦੋਨੋ ਹੀ ਚੋਕ ਪੁਆਇੰਟਸ ਕੇ ਬੀਚ ਮੇ ਹੈ, ਕਹਾਨੀ ਸਾਊਦੀ ਅਰਬ ਕੀ। ਜਾਣੇਂਗੇ ਕਿ ਸਾਊਦੀ ਅਰਬ ਕਾ ਤੇਲ ਪੂਰੀ ਦੁਨੀਆ ਕੇ ਲੀਏ ਇਤਨਾ ਅਹਿਮ ਕਿਉਂ ਹੈ। ਯੇ ਤੇਲ ਕੀ ਤਾਕਤ ਹੈ ਜਿਸਕੇ ਸਾਹਮਣੇ ਦੁਨੀਆ ਝੁਕਤੀ ਹੈ। ਸਾਊਦੀ ਅਰਬ ਕਾ ਤੇਲ ਅਗਰ ਵੈਸ਼ਵਿਕ ਕਾਰੋਬਾਰ ਕੀ ਧਮਨੀਓਂ ਸੇ ਸੂਖ ਜਾਏ ਤੋ ਭਾਰਤ, ਚੀਨ ਔਰ ਜਾਪਾਨ ਜੈਸੀ ਬੜੀ ਆਰਥਿਕ ਤਾਕਤੇਂ ਮੁਸੀਬਤ ਮੇ ਘਿਰ ਜਾਏਂਗੀ। ਇਨ ਚਾਰ ਵਜਹੋਂ ਸੇ ਯੇ ਇਤਨਾ ਖਾਸ ਹੈ। ਉਤਪਾਦਨ, ਸਾਊਦੀ ਅਰਬ ਦੁਨੀਆ ਕਾ ਤੀਸਰਾ ਸਭਸੇ ਬੜਾ ਤੇਲ ਉਤਪਾਦਕ ਹੈ। ਯੇ ਦਿਨ ਭਰ ਮੇ ਕਰੀਬ 96 ਲੱਖ ਬੈਰਲ ਤੇਲ ਉਤਪਾਦਨ ਕਰਤਾ ਹੈ, ਯਾਨੀ ਹਰ ਸੈਕਿੰਡ ਮੇ 100 ਬੈਰਲ ਸੇ ਜ਼ਿਆਦਾ। ਅਮੇਰਿਕਾ ਕੇ ਐਨਰਜੀ ਇਨਫਾਰਮੇਸ਼ਨ ਐਡਮਿਨਿਸਟ੍ਰੇਸ਼ਨ ਕੇ ਮੁਤਾਬਿਕ ਸਿਰਫ ਅਮੇਰਿਕਾ ਔਰ ਰੂਸ ਇਸ ਸੇ ਆਗੇ ਹੈਂ। ਯੇ ਵਿਸ਼ਾਲ ਉਤਪਾਦਨ ਸਾਊਦੀ ਅਰਬ ਕੋ ਦੂਸਰੇ ਦੇਸ਼ੋਂ ਕੇ ਮੁਕਾਬਲੇ ਇੱਕ ਖਾਸ ਸਥਿਤੀ ਮੇ ਲਾਤਾ ਹੈ। ਦੁਨੀਆ ਮੇ ਵਿਸ਼ਾਲ ਮਾਤਰਾ ਮੇ ਤੇਲ ਨਿਰਯਾਤ ਕਰਨੇ ਕੀ ਕਸ਼ਮਤਾ ਕੇ ਮਾਮਲੇ ਮੇ ਯੇ ਸਭਸੇ ਆਗੇ ਹੈ। ਨਿਰਯਾਤ, ਅਮੇਰਿਕਾ ਸਭਸੇ ਬੜਾ ਤੇਲ ਉਤਪਾਦਕ ਹੈ, ਲੇਕਿਨ ਇਸਕਾ ਜ਼ਿਆਦਾਤਰ ਤੇਲ ਦੇਸ਼ ਮੇ ਹੀ ਖਪ ਜਾਤਾ ਹੈ। ਸਾਊਦੀ ਅਰਬ ਕਿਸੀ ਵੀ ਅਨਯ ਦੇਸ਼ ਸੇ ਜ਼ਿਆਦਾ ਤੇਲ ਕਾ ਨਿਰਯਾਤ ਕਰਤਾ ਹੈ, ਕਰੀਬ 65 ਲੱਖ ਬੈਰਲ ਪ੍ਰਤੀ ਦਿਨ। ਰੂਸ ਇਸ ਮਾਮਲੇ ਮੇ ਦੂਸਰੇ ਨੰਬਰ ਪਰ ਹੈ, ਹਰ ਦਿਨ 45 ਲੱਖ ਬੈਰਲ, ਔਰ ਕਰੀਬ 40 ਲੱਖ ਬੈਰਲ ਕੇ ਸਾਥ ਅਮੇਰਿਕਾ ਤੀਸਰੇ ਨੰਬਰ ਪਰ ਹੈ। ਐਸੇ ਸਮਝੀਏ ਕਿ ਦੁਨੀਆ ਕੇ ਕੁੱਲ ਤੇਲ ਵਿਆਪਾਰ ਮੇ ਹਰ 7 ਬੈਰਲ ਮੇ ਸੇ 1 ਬੈਰਲ ਤੇਲ ਸਾਊਦੀ ਅਰਬ ਸੇ ਆਤਾ ਹੈ। ਸ਼ਮਤਾ,
2: इस युद्ध से पहले ये रोज 1 करोड़ बैरल तेल निकाल रहा था, पर इसकी क्षमता 1.25 करोड़ बैरल की है।
1: दरअसल जबकि ज्यादातर तेल उत्पादक देश जितना ज्यादा से ज्यादा हो सके तेल उत्पादन करते हैं, सऊदी अरब जानबूझकर ऐसा नहीं करता। ये रोज कई लाख बैरल तेल रिजर्व में रखता है
2: ताकि ये उत्पादन को बढ़ा या घटा सके, जैसा ये अक्सर करता भी है। अगर बाजार में कमी होती है, अगर कोई संकट आता है तो ये उत्पादन बढ़ा देता है। अगर कभी मार्केट में ज्यादा तेल होता है और दाम गिरे होते हैं तो ये उत्पादन घटा देता है। इसके पास बड़ी मात्रा में तेल साइड में रखा रहता है, यही बात इसे ओपेक का नेता बनाती है, और ये ओपेक के कुवैत और इराक जैसे दूसरे सदस्य देशों को भी ऐसा करने के लिए राजी कर सकता है।
1: ग्राहक, सऊदी अरब का ज्यादातर तेल चीन, जापान, दक्षिण कोरिया और भारत को निर्यात होता है। वो इस पर बहुत ज्यादा निर्भर हैं। चीन के तेल आयात में सबसे ज्यादा विविधता है। चीन के जनरल एडमिनिस्ट्रेशन ऑफ कस्टम्स के मुताबिक रूस अब भी इसका सबसे बड़ा तेल निर्यातक बना हुआ है, जबकि सऊदी अरब और संयुक्त अरब अमीरात की इसके तेल आयात में 14-14% की हिस्सेदारी है, लेकिन जापान के तेल आयात में सऊदी अरब की हिस्सेदारी 40% है। साथ मिलकर ये दोनों देश दुनिया की आर्थिक गतिविधियों के बड़े हिस्से के लिए जिम्मेदार हैं। सऊदी अरब के तेल के लिए दुनिया भर में पहुंचना अब इतना आसान भी नहीं रह गया है। ईरान ने अपने ऊपर हुई अमेरिका और इसराइल की कार्रवाई का जिम्मेदार मध्य पूर्व के ज्यादातर देशों को माना है और उन्हें निशाना बनाया है। सऊदी अरब पर भी ईरान ने कई हमले किए हैं। ईरान समर्थित हूथी विद्रोहियों ने सऊदी अरब के कई जहाजों को लाल सागर में बाब अल मंदेब के पास भी निशाना बनाया है। इससे सऊदी अरब के लिए अपने दोनों ओर मौजूद समुद्री रास्तों से व्यापार करना मुश्किल हुआ है। आमतौर पर सऊदी अरब के ज्यादातर तेल का निर्यात होर्मुज स्ट्रेट से होता है। जब रास्ता बंद होता है तो सऊदी अरब अपने कुछ निर्यात को ईस्ट वेस्ट पाइपलाइन के जरिए लाल सागर की तरफ मोड़ देता है। यहाँ से टैंकर बाब अल मंदेब से गुजरते हुए सप्लाई करने लगते हैं। लेकिन अगर ये रास्ता भी ब्लॉक हो जाए तो सऊदी अरब का तेल अपनी मंजिल तक कैसे पहुँचेगा? खैर, तब इसे मिस्र से गुजरना होगा, फिर भूमध्य सागर से जाकर केप ऑफ गुड होप होते हुए ये हिंद महासागर

0: के इलाकों में पहुंचेगा।
1: इसका मतलब यात्रा में एक महीने का अतिरिक्त समय, इससे खर्च बढ़ेगा, ढुलाई से जुड़ी दिक्कतें भी, और 1 करोड़ बैरल से ज्यादा तेल सीधे अपने निर्धारित मार्केट तक पहुंचने के बजाय बिना किसी काम के लंबे समय तक इन टैंकरों में पड़ा रहेगा।
2: उम्मीद है आप समझ गए होंगे कि वैश्विक अर्थव्यवस्था की धमनियों में अगर सऊदी अरब का तेल बहना बंद हो जाए तो कैसे गंभीर संकट उठ खड़े होंगे। ऐसे किसी भी झटके को आप अपने नजदीकी पेट्रोल पंप, सुपरमार्केट, फैक्ट्रियों और एयरपोर्ट पर महसूस कर सकेंगे। आज के लिए इतना ही। बताइएगा कैसी लगी आपको ये जानकारी। फिर मिलेंगे एक नए विषय के साथ।
3: बिल्कुल जी, ये समझ सके हो किस तरीके नाल सारे सऊदी अरेबिया की क्यों गलबात कर दे है, बजाय कि बाकी दुनिया के तेल की गलबात नहीं की जाती। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਰਵਾਂਗੇ, ਨਾਲ ਦੀ ਨਾਲ ਥੋੜੀ ਜਿਹੀ ਗੱਲਬਾਤ ਜਿਹੜੀ ਇਹ ਕਰ ਲਈ ਵੀ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ 2 ਤੋਂ 4 ਅਕਤੂਬਰ ਨੂੰ ਹੋਣ ਜਾ ਰਿਹਾ, ਅਤੇ ਉਹਦੇ ਨਾਲ ਨਾਲ 5, 6, 7 ਤਰੀਕ ਨੂੰ ਵੀ ਲੋਕਲ ਅਤੇ ਇੰਟਰਨੈਸ਼ਨਲ ਜਿਹੜੇ ਇੱਥੇ ਲਾਗੇ ਜਾਗੇ ਦੇ ਬਾਕੀ ਸਿਟੀਜ਼ ਚੈਂਬਰਸ ਉਹਨਾਂ ਦੇ ਨਾਲ ਵੀ ਮੀਟਿੰਗਸ ਜਿਹੜੀਆਂ ਰਹਿਣਗੀਆਂ। ਸੋ ਕਾਫੀ ਵਧੀਆ ਪ੍ਰੋਗਰਾਮ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ। ਸੋ ਇਹਦੇ ਚ ਜੇ ਤੁਸੀਂ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਭੈਣ ਭਰਾ, ਦੋਸਤ ਮਿੱਤਰਾਂ ਨੂੰ ਕਿਸੇ ਨੂੰ ਬੈਕ ਹੋਮ ਤੋਂ ਲੈ ਕੇ ਆਉਣਾ, ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ 4034000203 ਤੇ ਜਾਂ CIEXPO। ਇਹ ਵੀ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਇਹ CIEXPO ਦੀ ਗੱਲਬਾਤ ਕਰ ਰਹੇ ਹਨ ਜਿਹਦੇ 'ਚ ਤੁਸੀਂ ਜਦੋਂ ਆਉਣਾ ਅਤੇ ਕਾਫੀ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ, ਜਿਹਦੇ 'ਚ ਜਿਵੇਂ ਜਿਵੇਂ ਚੀਜ਼ਾਂ ਹੋਰ ਕਲੋਜ਼ ਹੁੰਦੀਆਂ ਜਾਣਗੀਆਂ ਤੁਹਾਡੇ ਨਾਲ ਅਪਡੇਟ ਕਰ ਦਾਂਗੇ, ਬਟ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਦਈਏ। ਸੋ ਇਹ ਤੋਂ ਇਲਾਵਾ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਚਾਹੁੰਦੇ ਹੋ ਜਾਂ ਵੈਬਸਾਈਟ ਦੇ ਨਾਲ ਐਪ ਬਣਵਾਉਣਾ ਚਾਹੁੰਦੇ ਹੋ, ਸੋਸ਼ਲ ਮੀਡੀਆ 'ਤੇ ਪ੍ਰਮੋਸ਼ਨ, AI ਏਜੰਟਸ ਟਾਈਪ ਜਿੱਦਾਂ ਬਣਾਉਣੇ ਆ, ਇਹਨਾਂ ਸਾਰੀਆਂ ਗੱਲਾਂ ਬਾਤਾਂ ਵਾਸਤੇ ਤੁਸੀਂ iwebguide.ca ਤੇ ਵਿਜ਼ਿਟ ਕਰਕੇ ਆਪਣੇ ਬਿਜ਼ਨਸ ਨੂੰ ਅਪਲਿਫਟ ਕਰਵਾ ਸਕਦੇ ਹੋ। ਉਹਦੇ ਨਾਲ ਨਾਲ ਤੁਸੀਂ ਸਬਰੰਗ ਰੇਡੀਓ ਦੇ ਪ੍ਰੋਗਰਾਮ ਜਿਹੜੇ ਨੇ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਇਹਨਾਂ ਪ੍ਰੋਗਰਾਮਾਂ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਦੇ ਬਾਰੇ ਵੀ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ। ਸੋ ਇਹ ਕੁਛ ਇੱਕ ਖਬਰਾਂ ਜਿਹੜੀਆਂ, ਵੈਸੇ ਮੈਂ ਕਿਹਾ ਸੀਗਾ ਵੀ ਆਪਾਂ ਹੋਰ ਵੀ ਸੁਣਾਂਗੇ ਸੁਣਾਵਾਂਗੇ ਉਹਨਾਂ 'ਤੇ ਵੀ ਨਜ਼ਰ ਮਾਰਾਂਗੇ, ਬਟ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਲੈ ਕੇ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਖਬਰਾਂ 'ਤੇ
4: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
5: ਕਾਲ ਕਰੋ 5875306890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
4: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਜਾਂ ਕਾਲ ਕਰੋ 5873606890।
5: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
6: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਰਿਪੋਰਟ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕਹਿੰਦੀ ਹੈ ਰਿਪੋਰਟ, ਫਿਰ ਇਸ ਤੋਂ ਬਾਅਦ ਆਪਣੀ ਗੱਲਬਾਤ ਕਰਦੇ ਹਾਂ।
1: ਇਹ ਦੇਸ਼ ਦਾ ਦੁਰਭਾਗ ਹੈ ਕਿ ਅੱਜ ਕੱਲ ਕੁਛ ਲੋਕ ਅਰਬਨ ਨਕਸਲ ਕੀ ਭਾਸ਼ਾ ਖੁਲੇ ਆਮ ਬੋਲ ਰਹੇ ਹੈ। ਹਥਿਆਰੀ ਨਕਸਲ ਤੋਂ ਗਏ ਲੇਕਿਨ ਦਿਮਾਗੀ ਨਕਸਲ, ਇਹ ਦਿਮਾਗੀ ਨਕਸਲ ਮੌਕੇ ਕੀ ਤਲਾਸ਼ ਮੇ ਹੈ, ਹਿੰਸਾ ਅਰਾਜਕਤਾ ਕੇ ਵੋ ਰਾਸਤੇ ਖੋਜ ਰਹੇ।
2: ਮੈਂ ਪ੍ਰਧਾਨ ਮੰਤਰੀ ਜੀ ਕੋ ਕਹਿਣਾ ਚਾਹਤਾ ਹੂੰ ਕਿ ਮੈਂ ਅਰਵਿੰਦ ਕੇਜਰੀਵਾਲ ਆਪਕੇ ਹਿਸਾਬ ਸੇ ਦਿਮਾਗੀ ਨਕਸਲੀ ਹੂੰ, ਕਿਉਂਕਿ ਮੈਂ ਦੇਸ਼ ਭਗਤ ਹੂੰ ਔਰ ਮੁਝੇ ਇਸ ਬਾਤ ਕਾ ਗਰਵ ਹੈ।
3: ਨਕਸਲੀ, ਮਾਓਵਾਦੀ, ਕਮਿਊਨਿਸਟ, ਲੈਫਟਿਸਟ, ਇਹ ਸ਼ਬਦ ਸੁਣਨੇ ਮੇ ਤੋ ਇੱਕ ਜੈਸੇ ਨਹੀਂ ਲਗਤੇ, ਲੇਕਿਨ ਕਈ ਬਾਰ ਇਨਕਾ ਇਸਤੇਮਾਲ ਇੱਕ ਦੂਸਰੇ ਕੇ ਲਈ ਕਰ ਲਿਆ ਜਾਤਾ ਹੈ, ਲੇਕਿਨ ਇਨਮੇ ਫਰਕ ਹੈ, ਉਤਨਾ ਹੀ ਫਰਕ ਹੈ ਜਿਤਨਾ ਜੈਨਜੀ ਕੀ ਭਾਸ਼ਾ ਮੈਂ ਕਹੂੰ ਤੋ ਇਸਮੇ ਇਸਮੇ ਔਰ ਇਸਮੇ ਹੈ। ਸਹੀ ਕਿਹਾ ਨਾ? ਤੋ ਆਈਏ ਇਨ ਸ਼ਬਦੋ ਕੇ ਫਰਕ ਕੋ ਸਮਝਤੇ ਹੈ ਔਰ ਉਸਕੋ ਸਮਝਨੇ ਕੇ ਲੀਏ ਵਾਮਪੰਥੀ, ਨਕਸਲੀ, ਮਾਓਵਾਦੀ ਔਰ ਕਮਿਊਨਿਸਟ ਸ਼ਬਦ ਕੇ ਅਤੀਤ ਮੇ ਝਾਂਕਤੇ ਹੈ, ਕਿਉਂਕਿ ਜਬ ਪਾਸਟ ਸੈਂਸ ਬਣਾਏਗਾ ਤਭੀ ਪ੍ਰੇਜ਼ੈਂਟ ਸਮਝ ਮੇ ਆਏਗਾ। ਵਾਮਪੰਥੀ ਯਾ ਲੈਫਟਿਸਟ ਅਕਸਰ ਸੋਸ਼ਲ ਮੀਡੀਆ ਕੇ ਜ਼ਮਾਨੇ ਮੇ ਇਸ ਸ਼ਬਦ ਕੋ ਤਾਨੇ ਕੀ ਤਰ੍ਹਾਂ ਇਸਤੇਮਾਲ ਕੀਆ ਜਾਤਾ ਹੈ। ਵੋ ਜੋ ਸਰਕਾਰ ਕੀ ਨੀਤੀਓ ਕੇ ਖਿਲਾਫ਼ ਬਾਤ ਕਰੇ, ਉਸਕਾ ਵਿਰੋਧ ਕਰੇ, ਯਾ ਔਰਤੋਂ ਕੀ ਆਜ਼ਾਦੀ ਯਾ ਬਰਾਬਰੀ ਕੀ ਬਾਤ ਕਰੇ, ਯਾ ਵੋ ਲੜਕੀ ਜੋ ਛੋਟੇ ਬਾਲ ਰੱਖੇ, ਕਭੀ ਕਭੀ ਉਸੇ ਵੀ ਸੋਸ਼ਲ ਮੀਡੀਆ ਪਰ ਲੈਫਟਿਸਟ ਕਾ ਟੈਗ ਦੇ ਦਿਆ ਜਾਤਾ ਹੈ। ਲੇਕਿਨ ਕਿਆ ਲੈਫਟਿਸਟ ਹੋਣੇ ਕੇ ਲਈ ਇਤਨਾ ਕਾਫੀ ਹੈ? ਯਾ ਕਹੀਂ ਐਸਾ ਤੋ ਨਹੀਂ ਕਿ ਆਜ ਤੱਕ ਆਪ ਜਿਸੇ ਅਰਬੀ ਸਮਝ ਕਰ ਪੜ੍ਹ ਰਹੇ ਥੇ ਵੋ ਫਾਰਸੀ ਨਿਕਲੀ? ਤੋ ਲੈਫਟ ਰਾਈਟ ਕਾ ਚੱਕਰ ਕਿਆ ਹੈ? 1789 ਕੀ ਬਾਤ ਹੈ, ਯਾਨੀ 1789 ਫ੍ਰੈਂਚ ਰੈਵੋਲਿਊਸ਼ਨ ਆਪਣੀ ਰਫਤਾਰ ਪੇ ਥਾ ਔਰ ਨੈਸ਼ਨਲ ਅਸੈਂਬਲੀ ਕੇ ਸਦਸਯ ਜਮਾ ਹੋਏ ਥੇ ਯੇ ਬਾਤ ਕਰਨੇ ਕੇ ਲੀਏ ਕਿ ਨਯਾ ਸੰਵਿਧਾਨ ਲਿਖਣਾ ਹੈ ਔਰ ਨਈ ਸਰਕਾਰ ਮੇ ਰਾਜਾ ਕੋ ਪੂਰਨ ਅਧਿਕਾਰ ਮਿਲਨੇ ਚਾਹੀਏ ਯਾ ਨਹੀਂ। ਤੋ ਜੋ ਇਸ ਬਾਤ ਸੇ ਸਹਿਮਤ ਥੇ ਵੋ ਅਧਿਕਸ਼ ਕੇ ਰਾਈਟ ਮੇ ਬੈਠੇ ਥੇ ਔਰ ਜੋ ਸਹਿਮਤ ਨਹੀਂ ਥੇ ਔਰ ਜੋ ਮੌਜੂਦਾ ਸਿਸਟਮ ਕੋ ਚੈਲੰਜ ਕਰ ਰਹੇ ਥੇ ਵੋ ਲੈਫਟ ਮੇ ਬੈਠੇ ਥੇ। ਕਹਤੇ ਹੈ ਬਸ ਯਹੀ ਸੇ ਯੇ ਦੋ ਟਰਮਸ ਲੈਫਟ ਔਰ ਰਾਈਟ ਫਰਾਂਸ ਸੇ ਨਿਕਲ ਕਰ ਰਾਜਨੀਤਿਕ ਸੋਚ ਕੇ ਦੋ ਬੜੇ ਅਮਰੇਲਾ ਟਰਮਸ ਬਣ ਗਏ। ਲੈਫਟ ਵਿੰਗ ਜੋ ਸਿਸਟਮ ਮੇ ਯਾ ਜੋ ਸੱਤਾ ਮੇ ਬਦਲਾਵ ਚਾਹਤਾ ਹੈ ਔਰ ਰਾਈਟ ਵਿੰਗ ਜੋ ਯਥਾ ਸਥਿਤੀ ਸਟੇਟਸ ਕੋ ਯਾਨੀ ਜੋ ਜੈਸਾ ਹੈ ਵੈਸੀ ਵਿਵਸਥਾ ਕੋ ਬਣਾਏ ਰੱਖਣਾ ਚਾਹਤਾ ਹੈ। ਲੇਕਿਨ ਇਸਕਾ ਮਤਲਬ ਯੇ ਨਹੀਂ ਹੈ ਕਿ ਵਿਚਾਰਧਾਰਾਏ ਸਿਰਫ ਦੋ ਹੀ ਟਾਈਪ ਕੀ ਹੋਤੀ ਹੈ, ਰਾਈਟ ਔਰ ਲੈਫਟ। ਯੇ ਤੋ ਇੱਕ ਸਪੈਕਟ੍ਰਮ ਕੇ ਦੋ ਐਕਸਟ੍ਰੀਮ ਪੋਲਸ ਹੈ, ਇਸਕੇ ਬੀਚ ਮੇ ਕਈ ਵਿਚਾਰਧਾਰਾਏ ਪਨਪ ਰਹੀ ਹੋਤੀ ਹੈ, ਜਿਸੇ ਸੈਂਟਰਿਸਟ ਜੋ ਨਾ ਪੂਰੀ ਤਰ੍ਹਾਂ ਲੈਫਟ ਕੀ ਤਰਫ ਹੋਤਾ ਹੈ ਨਾ ਰਾਈਟ ਕੀ ਤਰਫ, ਕਭੀ ਸੈਂਟਰ ਲੈਫਟ ਕਭੀ ਸੈਂਟਰ ਰਾਈਟ ਆਪਣੀ ਸੁਵਿਧਾ ਅਨੁਸਾਰ। ਲੈਫਟ ਕਾ ਕਾਮ ਸਿਰਫ ਆਲੋਚਨਾ ਕਰਨਾ ਯਾ ਬਦਲਾਵ ਬਦਲਾਵ ਚਿਲਾਨਾ ਨਹੀਂ ਹੈ, ਉਸਕੇ ਪਾਸ ਇੱਕ ਬਿਹਤਰ ਸਮਾਜ ਕੇ ਲੀਏ ਇੱਕ ਬਲੂਪ੍ਰਿੰਟ ਵੀ ਹੋਣਾ ਚਾਹੀਏ, ਯਾਨੀ ਅਗਰ ਕੋਈ ਕਹੇ ਕਿ ਯੇ ਨਹੀਂ ਹੋਣਾ ਚਾਹੀਏ ਤੋ ਉਸੇ ਪੁੱਛਾ ਜਾਏ ਤੋ ਕਿਆ ਹੋਣਾ ਚਾਹੀਏ। ਐਸੇ ਮੇ ਇੱਕ ਲੈਫਟਿਸਟ ਕੇ ਪਾਸ ਇਸਕਾ ਜਵਾਬ ਹੋਣਾ ਚਾਹੀਏ। ਐਸਾ ਮੇਰਾ ਨਹੀਂ, ਲੇਜ਼ਿਸ ਕੋਲਾਕੋਵਸਕੀ ਕਾ ਕਹਿਣਾ ਹੈ, ਜੋ ਕਿ ਪੋਲਿਸ਼ ਫਿਲਾਸਫਰ ਔਰ ਵਿਚਾਰਧਾਰਾਓ ਕੇ ਇਤਿਹਾਸਕਾਰ ਰਹੇ। ਉਨ ਕੋਲਾਕੋਵਸਕੀ ਕਾ ਕਹਿਣਾ ਹੈ ਲੈਫਟ ਕਾ ਕੋਰ ਆਈਡੀਆ ਜੋ ਕਿ ਹੈ ਬਦਲਾਵ ਕੇ ਸਾਥ ਇੱਕ ਬਿਹਤਰ ਸਮਾਜ ਕੋ ਬਨਾਨਾ, ਜਿਸਕੇ ਲੀਏ ਵੋ ਕੁਛ ਉਸੂਲ ਬਨਾਤਾ ਹੈ ਔਰ ਵੋ ਉਸੂਲ ਆਪਕੋ ਪੋਲੀਟੀਕਲ ਔਰ ਇਕਨੋਮਿਕ ਆਈਡੀਓਲੋਜੀਸ ਕੇ ਤੌਰ ਪੇ ਦਿਖਤੇ ਹੈ। ਉਨੀ ਪੋਲੀਟੀਕਲ ਔਰ ਇਕਨੋਮਿਕ ਆਈਡੀਓਲੋਜੀਸ ਮੇ ਸੇ ਏਕ ਹੈ ਕਮਿਊਨਿਜ਼ਮ, ਸਾਮਿਆਵਾਦ। ਕਮਿਊਨਿਜ਼ਮ ਯਾਨੀ ਸਾਮਿਆਵਾਦ, ਜਿਸੇ ਫੋਲੋ ਕਰਨ ਵਾਲੇ ਕੋ ਕਮਿਊਨਿਸਟ ਕਹਤੇ ਹੈ, ਇਸ ਆਈਡੀਆ ਕੋ ਸੁਪਰਹਿਟ ਬਨਾਇਆ ਕਾਰਲ ਮਾਰਕਸ ਔਰ ਉਨਕੇ ਦੋਸਤ ਫ੍ਰੈਡਰਿਕ ਐਂਗਲਸ ਨੇ। ਯੇ ਦੋਨੋ ਹੀ ਜਰਮਨ ਫਿਲਾਸਫਰ ਥੇ ਔਰ ਕਾਰਲ ਮਾਰਕਸ ਇੱਕ ਇਕਨੋਮਿਸਟ ਵੀ ਥੇ, ਜਿਨਕਾ ਕਹਿਣਾ ਥਾ ਕਿ ਇਤਿਹਾਸ ਅਮੀਰ ਪੂੰਜੀਪਤੀ ਔਰ ਗਰੀਬ ਮਜ਼ਦੂਰੋ ਕੇ ਬੀਚ ਕੀ ਲੜਾਈ ਸੇ ਭਰਾ ਪੜਾ ਹੈ। 1818 ਮੇ ਜਨਮੇ ਮਾਰਕਸ ਨੇ ਕਹਾ ਥਾ ਕਿ ਏਕ ਦਿਨ ਐਸਾ ਆਏਗਾ ਜਬ ਮਜ਼ਦੂਰ ਤੰਗ ਆਕਰ ਕੈਪੀਟਲਿਜ਼ਮ ਔਰ ਅਮੀਰ ਮਾਲਿਕੋ ਕੇ ਖਿਲਾਫ ਬਗਾਵਤ ਕਰ ਦੇਂਗੇ। ਕਮਿਊਨਿਜ਼ਮ ਆਏਗਾ, ਯੇ ਇੱਕ ਐਸੀ ਸਟੇਜ ਹੋਗੀ ਜਹਾਂ ਨਾ ਕੋਈ ਸਰਕਾਰ ਹੋਗੀ, ਨਾ ਕੋਈ ਅਮੀਰ ਗਰੀਬ, ਨਾ ਹੀ ਕਿਸੀ ਕੀ ਆਪਣੀ ਕੋਈ ਪ੍ਰਾਈਵੇਟ ਪ੍ਰੋਪਰਟੀ। ਯਹਾਂ ਕਾ ਉਸੂਲ ਹੋਗਾ ਬਸ ਏਕ, ਜਿਸਕੀ ਜਿਤਨੀ ਸ਼ਮਤਾ ਹੋ ਵੋ ਉਤਨਾ ਕਾਮ ਕਰੇ ਔਰ ਜਿਸਕੀ ਜਿਤਨੀ ਜ਼ਰੂਰਤ ਹੋ ਉਸੇ ਉਤਨਾ ਮਿਲੇ। ਇਸੇ ਮਾਰਕਸਵਾਦ ਕਹਾ ਗਿਆ। ਮਾਰਕਸ ਕਾ ਮਾਨਨਾ ਥਾ ਕਿ ਇਸ ਮੰਜ਼ਿਲ ਤੱਕ ਪਹੁੰਚਣੇ ਕੇ ਲੀਏ ਉਸ ਪੁਰਾਣੇ ਸਿਸਟਮ ਕੋ ਉਖਾੜ ਫੇਂਕਣਾ ਹੋਗਾ, ਜਿਸਮੇ ਬੁਰਜੂਆ ਵਰਗ ਯਾਨੀ ਪੂੰਜੀਪਤੀਓ ਕੀ ਚਲਤੀ ਥੀ ਔਰ ਕੁਛ ਵਰਗ ਕੇ ਲੀਏ ਕੁਛ ਵਕਤ ਕੇ ਲੀਏ ਡਿਕਟੇਟਰਸ਼ਿਪ ਆਫ ਪ੍ਰੋਲੇਟੇਰੀਏਟ ਯਾਨੀ ਕਿ ਸਰਵਹਾਰਾ ਯਾਨੀ ਜੋ ਦਬਾ ਕੁਚਲਾ ਵਰਗ ਥਾ ਉਸਕੋ ਆਪਣੀ ਤਾਨਾਸ਼ਾਹੀ ਦਿਖਾਨੀ ਪੜੇਗੀ, ਤਭੀ ਬਾਤ ਬਨੇਗੀ। ਫਿਰ ਕਿਆ ਥਾ, ਮਾਰਕਸ ਕੇ ਬਾਤ ਮਜ਼ਦੂਰੋ ਕੋ ਜਮ ਗਈ। ਜ਼ਾਹਿਰ ਤੌਰ ਪੇ ਇੰਡਸਟਰੀਅਲ ਰੈਵੋਲਿਊਸ਼ਨ ਕਾ ਦੌਰ ਥਾ, ਜਬ ਇੰਡਸਟਰੀਜ਼ ਫੈਕਟਰੀਜ਼ ਲਗਾਈ ਜਾ ਰਹੀ ਥੀ, ਮਜ਼ਦੂਰੋ ਕਾ ਸ਼ੋਸ਼ਣ ਹੋ ਰਹਾ ਥਾ। ਐਸੇ ਮੇ ਕੋਈ ਉਨਕੇ ਪਕਸ਼ ਮੇ ਬਾਤ ਕਰੇ ਤੋ

0: जमींदारों के खिलाफ कर्ज में डूबे आदिवासी और भूमिहीन किसानों के साथ मिलकर सशस्त्र अभियान शुरू किया। चीन की मीडिया ने इसे स्प्रिंग थंडर ओवर इंडिया करार दिया। इससे दो साल पहले सीपीआईएम के नेता चारू मजूमदार ने गुरिल्ला युद्ध के जरिए इंडियन स्टेट को उखाड़ फेंकने के मकसद के साथ 8 डॉक्यूमेंट्स या ऐसे तैयार किए। कानू सान्याल और जंगल संथाल के साथ मिलकर मजूमदार ने शुरुआत में नक्सलवाड़ी आंदोलन का नेतृत्व भी किया। यह आंदोलन बाद में श्रीकाकुलम, तेलंगाना, बिहार समेत दंडकारण्य के जंगलों तक फैला। तो इस तरह गोरिल्ला युद्ध के माओवादी तरीके से नक्सलवाड़ी आंदोलन की शुरुआत हुई और आगे उसे भारत में जहाँ जहाँ अपनाया गया उसे नक्सलवादी आंदोलन का नाम दिया गया और उसमें भाग लेने वालों को नक्सली कहा गया।
1: ਨਿਕਲਦੀ ਹੈ ਤੇ ਕਿਸ ਤਰੀਕੇ ਨਾਲ ਇਹ ਸਾਰਾ ਸੋਸ਼ਲਿਜ਼ਮ ਦੀਆਂ ਗੱਲਾਂ ਪਤਾ ਜਿਹੜੀਆਂ ਉਹ ਚੱਲਦੀਆਂ ਤੇ ਕੀਤੀਆਂ ਗਈਆਂ। ਪ੍ਰੋਗਰਾਮ 'ਚ ਥੋੜ੍ਹਾ ਜਿਹਾ ਕਿਉਂਕਿ ਕੈਪੀਟਲਿਜ਼ਮ ਦੀ ਗੱਲ ਕੀਤੀ ਜਾਂਦੀ ਹੈ, ਬਿਜ਼ਨਸਿਸ ਦੀ ਗੱਲ ਕੀਤੀ ਜਾਂਦੀ ਹੈ, ਇਹਨਾਂ ਨੂੰ ਦੂਰ ਰੱਖਣ ਦੀ ਗੱਲ ਕੀਤੀ ਜਾਂਦੀ, ਬਟ ਇਹ ਹੈ ਵੀ ਕੈਨੇਡਾ ਦੇ ਉੱਤੇ ਤਲਵਾਰ ਜਿਹੜੀ ਇਹ ਲੜਕੀ ਸੀਗੀ ਉਹ ਨੈਗੋਸੀਏਸ਼ਨ ਚੱਲ ਰਹੀਆਂ ਨੇ। ਜਿੱਦਾਂ ਮੈਂ ਥੋੜ੍ਹੀ ਦੇਰ ਪਹਿਲਾਂ ਵੀ ਇਹੀ ਕਿਹਾ ਕਿ ਵੀ ਅੱਜ ਲੇਟ ਤੱਕ ਇਹ ਗੱਲਬਾਤ ਜਿਹੜੀ ਇਹ ਚੱਲਦੀ ਰਹੇਗੀ, ਲਾਸਟ ਮਿੰਟ ਤੱਕ ਟ੍ਰੇਡ ਡੀਲ ਦੇ ਉੱਤੇ। ਅਤੇ ਦੂਜੇ ਪਾਸੇ ਜਿਹੜੇ ਸਾਡੇ ਲੋਕਲ ਪ੍ਰੀਮੀਅਰ ਨੇ ਡੈਨੀਅਲ ਸਮਿਥ, ਉਹਨਾਂ ਨੇ ਵੀ ਇਸ ਗੱਲ ਦੀ ਕਿਹਾ ਕਿ ਵੀ ਇਹ ਵਧੀਆ ਡੀਲ ਹੋਏਗੀ, ਬੈਸਟ ਐਗਰੀਮੈਂਟ ਹੋਏਗਾ ਜਿਹਦੇ 'ਚ ਸਾਰਿਆਂ ਨੂੰ ਫਾਇਦਾ ਹੋਏਗਾ। ਸੋ ਉਹਨਾਂ ਦਾ ਵੀ ਮੰਨਣਾ ਵੀ ਇਹ ਵਧੀਆ ਡੀਲ ਹੋਣ ਜਾ ਰਹੀ ਹੈ, ਜੇ ਐਜ਼ ਲੌਂਗ ਐਜ਼ ਟੈਰਿਫ ਨਹੀਂ ਵੱਧਦਾ ਜਾਂ ਹੋਰ ਬਾਕੀ ਚੀਜ਼ਾਂ ਨਹੀਂ ਹੋਣੀਆਂ। ਅਤੇ ਪ੍ਰੋਗਰਾਮ 'ਚ ਥੋੜ੍ਹੀ ਜਿਹੀ ਵੈਦਰ ਦੀ ਅਪਡੇਟ ਕਰਨੀ ਸੀਗੀ ਆਪਾਂ, ਕਿਉਂਕਿ ਵੈਦਰ ਦੇ ਬਾਰੇ ਗੱਲਬਾਤ ਕਰਦੇ ਕਰਦੇ ਪਿੱਛੇ ਹੀ ਰਹੇ ਨੇ। ਵਾਰ ਵਾਰ ਮੈਂ ਗੱਲ ਕਰਨਾ ਚਾਹ ਰਿਹਾ ਹੁੰਦਾ ਵੀ ਵੈਦਰ ਦੀ ਵੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰ ਦਈਏ। ਅਤੇ ਮੇਰੀਆਂ ਅੱਖਾਂ ਸਾਹਮਣੇ ਲਾਲ ਲਾਲ ਸਕਰੀਨ ਆ ਰਹੀ ਹੈ, ਕਹਿਣ ਦਾ ਮਤਲਬ ਵੀ ਆਉਣ ਵਾਲੇ ਦਿਨ ਜਿਹੜੇ ਨੇ ਕਾਫੀ ਗਰਮ ਰਹਿਣਗੇ। ਅੱਜ ਦਾ ਦਿਨ ਵੀ ਗਰਮ ਸੀਗਾ, ਬਟ ਜੇ ਅੱਜ ਦਾ ਤੁਹਾਨੂੰ ਗਰਮ ਲੱਗਾ ਤੇ ਅਗਲੇ ਦਿਨ ਜਿਹੜੇ ਨੇ ਇਸ ਤੋਂ ਥੋੜੇ ਗਰਮ ਜਾਂ ਇਹਦੇ ਵਰਗੇ ਰਹਿਣ ਵਾਲੇ ਆ। ਅੱਜ 25 ਡਿਗਰੀ ਟੈਂਪਰੇਚਰ ਰਾਈਡ ਨੂੰ ਦੇਖਿਆ ਜਾ ਰਿਹਾ, ਜਿਹੜਾ ਕਿ 25 ਤਰ੍ਹਾਂ ਮਹਿਸੂਸ ਹੋ ਰਿਹਾ, ਬਟ ਹੀਟ ਦੀ ਵਾਰਨਿੰਗ ਜਿਹੜੀ ਹੈ ਉਹ ਲਗਾਤਾਰ ਨਜ਼ਰ ਆ ਰਹੀ ਹੈ। 26 ਡਿਗਰੀ ਕੈਲਗਰੀ ਵੱਧ ਤੋਂ ਵੱਧ ਤੇ 27 ਡਿਗਰੀ ਐਡਮਿੰਟਨ ਦੇ ਵਿੱਚ, ਮੈਡੀਸਨ ਹੈਡ 'ਚ 31, ਲੈਥਬ੍ਰਿਜ 29 ਤੇ ਕ੍ਰੈਨਬਰੁਕ ਦੇ ਵਿੱਚ 33 ਡਿਗਰੀ ਦੇ ਨਾਲ, ਕਲੋਨਾ ਵਾਲੇ ਪਾਸੇ ਵੀ 36 ਡਿਗਰੀ ਟੈਂਪਰੇਚਰ ਜਿਹੜਾ ਦੇਖਿਆ ਜਾ ਰਿਹਾ, ਵੈਨਕੂਵਰ 26, ਵਿਕਟੋਰੀਆ 26, ਇਸ ਤਰ੍ਹਾਂ ਦਾ ਟੈਂਪਰੇਚਰ ਜਿਹੜੇ ਦੂਜੇ ਸ਼ਹਿਰਾਂ ਵਾਲੇ ਪਾਸੇ ਵੀ ਦੇਖਿਆ ਜਾ ਰਿਹਾ। ਬਟ ਆਪਾਂ ਗੱਲਬਾਤ ਕੈਲਗਰੀ ਦੀ ਕਰੀਏ ਕੁਇਕਲੀ, ਕਿਉਂਕਿ ਅੱਜ ਦਾ 28 ਡਿਗਰੀ ਮੰਨਿਆ ਜਾ ਰਿਹਾ ਸੀ, 27-28 ਡਿਗਰੀ ਟੈਂਪਰੇਚਰ, ਕੱਲ ਨੂੰ ਇਹ 29 ਡਿਗਰੀ ਤੱਕ ਜਾਏਗਾ, ਵੱਧ ਤੋਂ ਵੱਧ ਘੱਟ ਤੋਂ ਘੱਟ 13 ਡਿਗਰੀ, ਤੇ ਸੰਡੇ ਨੂੰ 23 ਅਗਸਤ ਵਾਲੇ ਦਿਨ 27-14, ਮੰਡੇ 24 ਅਗਸਤ ਨੂੰ 24-13, ਅਗਸਤ 25 ਨੂੰ ਟਿਊਜ਼ਡੇ ਵਾਲੇ ਦਿਨ 26-10 ਜਿਹੜਾ ਟੈਂਪਰੇਚਰ ਹੋਏਗਾ, ਵੈਡਨਸਡੇ 26 ਅਗਸਤ ਨੂੰ 29 ਡਿਗਰੀ ਜਿਹੜਾ ਵਨ ਆਫ ਦਾ ਹੋਟੈਸਟ ਡੇ ਹੋਏਗਾ ਜੀ ਬੁੱਧਵਾਰ ਦਾ ਦਿਨ, ਤੇ ਘੱਟ ਤੋਂ ਘੱਟ 12 ਡਿਗਰੀ ਹੋਏਗਾ। ਥਰਸਡੇ ਵਾਲਾ ਦਿਨ ਵੀ ਜਿਹੜਾ ਇਸੇ ਤਰੀਕੇ ਨਾਲ 28-14 ਦੇ ਨਾਲ ਗਰਮੀ ਦਾ ਮਾਹੌਲ ਜਿਹੜਾ ਬਣਿਆ ਰਹੇਗਾ। ਵਿੱਚ ਵਿੱਚ ਤੁਹਾਨੂੰ ਪਤਾ ਵੀ ਆਫਟਰਨੂਨ ਦੇ ਵਿੱਚ ਜਿਹੜੀਆਂ ਸ਼ਾਵਰਸ ਤੇ ਹੋਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਕਿਤੇ ਬਣ ਜਾਂਦੇ ਆ, ਉਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀਆਂ ਜਾਣਗੀਆਂ। ਸੋ ਵੈਦਰ ਦੇ ਉੱਤੇ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਇਹਦਾ ਮਤਲਬ ਇਹ ਵੀ ਜੇ ਸਭ ਕੁਛ ਠੀਕ ਰਹੇ ਤੇ ਤੁਸੀਂ ਨੈਕਸਟ ਵੀਕ ਜਿਹੜਾ ਉਹ ਇੰਜੋਏ ਕਰ ਸਕਦੇ ਹੋ। ਹਾਲਾਂਕਿ ਸਤੰਬਰ 'ਚ ਐਂਟਰ ਕਰਨ ਲੱਗੇ ਹਾਂ ਤੇ ਗਰਮੀ ਦਾ ਜਿਹੜਾ ਮਾਹੌਲ ਹੈ ਉਹ ਉਸੇ ਤਰੀਕੇ ਨਾਲ ਬਣਿਆ ਰਹੇਗਾ, ਜਿਹਦੇ ਨਾਲ ਇਹ ਹੈ ਕਿ ਵੀ ਆਪਾਂ ਆਉਣ ਵਾਲੇ ਦਿਨ ਜਿਹੜੇ ਨੇ ਉਹ ਵਧੀਆ ਦੇਖਾਂਗੇ। ਸੰਡੇ ਨੂੰ ਥੋੜ੍ਹੇ ਜਿਹੇ ਬਾਰਿਸ਼ ਦੇ ਚਾਂਸਿਸ ਨੇ, ਮੰਡੇ ਨੂੰ ਵੀ ਬਾਰਿਸ਼ ਦੇ ਚਾਂਸਿਸ ਨੇ, ਥਰਸਡੇ, ਸੈਟਰਡੇ, ਸੰਡੇ ਅਗਲਾ ਵੀ ਜਿਹੜਾ ਹਲਕੀ ਫੁਲਕੀ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਦੱਸੇ ਨੇ, ਚਾਂਸਿਸ ਹੀ ਨੇ, ਕੋਈ ਇੱਦਾਂ ਦੀ ਨਹੀਂ ਹੈਗਾ ਵੀ ਬਾਰਿਸ਼ ਜਿਹੜੀ ਹੋਏਗੀ। ਸੋ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ, ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਬ੍ਰੇਕ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7-8 ਤੇ ਸੰਡੇ 1 ਤੋਂ ਲੈ ਕੇ 5 ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਤੱਕ ਚੱਲੇਗਾ, ਨਾਲ ਦੇ ਨਾਲ ਤੁਹਾਨੂੰ ਦੱਸ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹੋ, ਉਹਨਾਂ ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲ ਤੇ ਲੋਕਲ ਨੂੰ ਹੋਰ ਥੋੜਾ ਕੈਨੇਡਾ ਦੇ ਜਿਹੜੇ ਵੱਖਰੇ ਵੱਖਰੇ ਕੰਟਰੀ ਦੇ ਨਾਲ ਸੁਧਰੇ ਰਿਲੇਸ਼ਨ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਥੋੜਾ ਬੈਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕੀ ਨੇ ਉਹ ਇਹਦੇ 'ਚ ਪਹੁੰਚ ਸਕਣ ਤੇ ਆਪਣੀ ਗੱਲਬਾਤ ਤੇ ਕਰਨ ਹੀ ਕਰਨ, ਬਟ ਨਾਲ ਦੀ ਨਾਲ ਹੀ ਬਿਜ਼ਨਸ ਦਾ ਵੀ ਵਾਧਾ ਹੋਵੇ ਦੋਨੋਂ ਕੰਟਰੀਜ਼ ਦੇ ਵਿੱਚ, ਕਿਉਂਕਿ ਬਾਏ 2030 ਕੈਨੇਡਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹਦੇ 'ਚ 30 ਬਿਲੀਅਨ ਤੋਂ 70 ਬਿਲੀਅਨ ਤੱਕ ਲੈ ਕੇ ਜਾਣ ਦੀ ਗੱਲਬਾਤ ਕੀਤੀ ਗਈ। ਜਦੋਂ ਮੈਂ ਇਸ ਗੱਲ ਦੇ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਵੈਸੇ ਜਦੋਂ 6-7 ਬਿਲੀਅਨ ਡਾਲਰ ਦਾ ਬਿਜ਼ਨਸ ਕਰਦੀਆਂ ਸੀ ਦੋਨੋਂ ਕੰਟਰੀਜ਼, ਬਟ 15 ਦੇ ਵਿੱਚ 15 ਬਿਲੀਅਨ ਕਰਨ ਦੀ ਗੱਲਬਾਤ ਕੀਤੀ ਗਈ ਸੀ, ਤੇ ਲਗਾਤਾਰ ਆਪਾਂ ਇਹਨਾਂ ਚੀਜ਼ਾਂ ਦੀ

0: ਪੈਰਵੀ ਕਰਦੇ ਰਹੇ ਹਾਂ ਕਿ ਵੀ ਦੋਨੋਂ ਕੰਟਰੀਜ਼ ਦੇ ਵਿੱਚ ਬਿਜ਼ਨਸ ਹੋਰ ਵਧਣਾ ਚਾਹੀਦਾ, ਜਿਸ ਤਰੀਕੇ ਨਾਲ ਦੋਨੋਂ ਕੰਟਰੀਜ਼ ਜਿਹੜੇ ਨੇ ਆਪਸ 'ਚ ਕਾਫੀ ਫੈਮਿਲੀਜ਼ ਦੀ ਸਾਂਝ ਰੱਖਦੇ ਆ, ਆਪਾਂ ਕਿੰਨੇ ਲੋਕੀ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਰਹਿੰਦੇ ਹਾਂ ਅਤੇ ਹਜ਼ਾਰਾਂ ਲੱਖਾਂ ਤੇ ਡੇਲੀ ਮਤਲਬ ਈਅਰਲੀ ਬੇਸ ਦੇ ਉੱਤੇ ਵੀ ਕੈਨੇਡਾ ਦੇ ਵਿੱਚ ਇੰਡੀਆ ਤੋਂ ਲੋਕੀ ਨਵੇਂ ਨਵੇਂ ਆਉਂਦੇ ਆ, ਕੋਈ ਇੱਕਾ ਦੁੱਕਾ ਵਾਪਸ ਵੀ ਜਾਂਦੇ ਨੇ, ਕੁਛ ਨੂੰ ਵਾਪਸ ਵੀ ਭੇਜਿਆ ਜਾ ਰਿਹਾ, ਅੱਜ ਕੱਲ੍ਹ ਡਿਪੋਰਟੇਸ਼ਨ ਹੋ ਰਹੀਆਂ ਅਤੇ ਹੋਰ ਬੜੇ ਪੰਗੇ ਪੈ ਰਹੇ ਨੇ ਉਹਨਾਂ ਕਰਕੇ ਵੀ, ਬਟ ਇਹ ਬਹੁਤ ਵੱਡਾ ਨੰਬਰ ਨਹੀਂ ਹੈਗਾ ਜਿਹੜੇ ਆ ਰਹੇ ਨੇ ਜਾਂ ਆਈ ਜਾ ਰਹੇ ਨੇ, ਸਟਿਲ ਬਹੁਤ ਜ਼ਿਆਦਾ ਨੇ ਅਤੇ ਹੁਣ ਬਿਜ਼ਨਸ ਜਿਹੜੇ ਨੇ ਇੱਕ ਦੂਜੇ ਦੇ ਕੰਟਰੀਜ਼ ਦੇ ਨਾਲ ਕਾਫੀ ਵੱਧ ਰਹੇ ਨੇ। ਜੇ ਤੁਸੀਂ ਵੀ ਕੋਈ ਬਿਜ਼ਨਸ ਸੋਚ ਰਹੇ ਹੋ ਜਾਂ ਕੋਈ ਕਰਨਾ ਚਾਹ ਰਹੇ ਹੋ ਦੋਨੋਂ ਕੰਟਰੀਜ਼ ਦੇ ਵਿੱਚ, ਤੁਹਾਡੇ ਕੋਲ ਕੋਈ ਆਈਡੀਆ ਅਤੇ ਉਹਦੇ ਵਾਸਤੇ ਵੀ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ 4034400003 'ਤੇ, ਤਾਂ ਕਿ ਜਿਹੜੀ ਜਿਹੜੀਆਂ ਵੀ ਤੁਹਾਡੀ ਹੈਲਪ ਕੀਤੀ ਜਾ ਸਕਦੀ ਹੈ ਜਾਂ ਕਿਸੇ ਨਾਲ ਕਨੈਕਟ ਕੀਤਾ ਜਾ ਸਕਦਾ ਅਤੇ ਆਪਾਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਿੰਬੋ ਇੰਜੀਨੀਅਰਿੰਗ ਇੱਕ ਐਸੀ ਕੰਪਨੀ ਹੈ ਜਿਹੜੀ ਕਿ 5 ਐਕਸਿਸ ਵਾਲੇ ਡਿਫਰੈਂਟ ਡਿਫਰੈਂਟ ਕਾਇੰਡ ਆਫ ਜਿਹੜੇ ਪ੍ਰੋਡਕਟ ਨੇ CNC ਦੇ ਉੱਤੇ ਬਣਾਉਂਦੀ ਹੈ। ਬਹੁਤ ਵਧੀਆ ਪ੍ਰੋਡਕਟਸ ਹੁੰਦੇ ਨੇ ਬੇਸਿਕਲੀ, ਕਿਉਂਕਿ ਇਹ ਓਇਲ ਐਂਡ ਗੈਸ ਦੇ ਵਿੱਚ ਵਰਤੇ ਜਾਂਦੇ ਨੇ, AI ਡਾਟਾ ਸੈਂਟਰ ਦੇ ਵਿੱਚ ਵਰਤੇ ਜਾਂਦੇ ਨੇ, ਇਸ ਤੋਂ ਇਲਾਵਾ ਜਿਹੜੇ ਰੋਬੋਟਸ ਬਣਾਉਂਦੇ ਆ ਉਹਨਾਂ ਦੇ ਵਿੱਚ ਇਹ ਬਣਦੇ ਨੇ। ਇਹਦੇ ਨਾਲ ਨਾਲ ਜਿਹੜੀਆਂ EV ਵਹੀਕਲਸ ਜਿਹੜੇ ਨੇ ਇਲੈਕਟ੍ਰਿਕ ਵਹੀਕਲਸ ਦੇ ਜਿਹੜੇ ਪਾਰਟਸ ਨੇ ਉਹ ਵੀ ਬਣਦੇ ਆ। ਉਸ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ ਕੰਪਨੀਜ਼ ਨੇ, ਕਿਉਂਕਿ ਦੁਨੀਆਂ ਦੀਆਂ ਕਾਫੀ ਵਧੀਆ ਵਧੀਆ ਕੰਪਨੀ ਜਿਹੜੀਆਂ ਨੇ ਉਹ ਪਾਰਟਸ ਜਿਹੜੀਆਂ ਨੇ ਸਿੰਬੋ ਕੋ ਬਣਵਾਉਂਦੀਆਂ। ਬੇਸਿਕਲੀ ਆਪਾਂ ਉਹਨਾਂ ਦਾ ਜਿਹੜਾ ਇੱਕ ਆਫਿਸ ਹੈ ਸਾਡੇ ਕੋਲ ਇੱਥੇ, ਬਟ ਅਲਟੀਮੇਟਲੀ ਜਿਹੜਾ ਮੇਨ ਜਿਹੜਾ ਸਿੰਬੋ ਹੈ ਉਹ ਚਾਈਨਾ ਦੇ ਵਿੱਚ ਮੈਨੂਫੈਕਚਰਿੰਗ ਦਾ ਇਹਨਾਂ ਦਾ ਕੰਮ ਹੈ ਜੀ। 600-700 ਮਸ਼ੀਨਾਂ ਜਿਹੜੀਆਂ ਨੇ ਇਸੇ ਕੰਮ ਤੇ ਲੱਗੀਆਂ ਨੇ ਦੁਨੀਆਂ ਭਰ ਨੂੰ ਵਧੀਆ ਐਕਸੀਲੈਂਸ ਲੈਵਲ ਦੀ ਜਿਹੜੀ ਹੈ ਪ੍ਰੋਸੈਸ਼ਨ ਮੈਨੂਫੈਕਚਰਿੰਗ ਕਰਕੇ ਦਿੰਦੀਆਂ ਨੇ ਅਤੇ AI ਡਰਿਵਨ ਟੈਕਨੋਲੋਜੀ ਯੂਜ ਕਰਦੇ ਨੇ। ਤੁਹਾਨੂੰ ਪਤਾ ਵੀ ਕਿੰਨੇ ਵਧੀਆ ਤਰੀਕੇ ਨਾਲ ਇਹ ਜਿਹੜਾ ਕੰਮ ਕੀਤਾ ਜਾਂਦਾ, ਚਾਹੇ ਉਹ ਇੰਜੀਨੀਅਰਿੰਗ ਦੇ ਡਿਜ਼ਾਇਨ ਹੋਣ। ਇੱਥੇ ਲੋਕਲ ਆਪਾਂ ਇਹ ਸਿੰਬੋ ਇੰਜੀਨੀਅਰਿੰਗ ਕੰਪਨੀ ਬਣਾਈ ਨੇ ਤਾਂ ਕਿ ਕਿਸੇ ਨੂੰ ਜੇ ਇੰਜੀਨੀਅਰਿੰਗ ਦੇ ਸਰਵਿਸਿਜ਼ ਚਾਹੀਦੀਆਂ ਹੋਣ, ਮਕੈਨੀਕਲ ਕੰਸਟਰਕਸ਼ਨ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਤੁਹਾਨੂੰ ਲੱਗਦਾ ਵੀ ਇੰਜੀਨੀਅਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ, ਅਤੇ ਉਹਦੇ ਵਾਸਤੇ ਵੀ ਤੁਸੀਂ simboengineering.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਅਤੇ ਹੋ ਸਕਦਾ ਵੀ ਤੁਹਾਡੇ ਵਾਸਤੇ ਆਪਾਂ ਉਹ ਸਾਰਾ ਕੁਝ ਜਿਹੜਾ ਬਣਾ ਦਈਏ। ਅਤੇ ਕਈ ਵਾਰੀ ਅਕਸਰ ਆਪਾਂ ਦੇਖਦੇ ਹਾਂ ਵੀ ਗਾਹਕ ਕਿਹੜੇ ਨੇ, ਉਹ ਆਲਰੇਡੀ ਕਿਹੜੇ ਕਿਹੜੇ ਕੰਪਨੀਜ਼ ਨੂੰ ਸਿੰਬੋ ਜਿਹੜਾ ਸਪਲਾਈ ਕਰ ਰਿਹਾ, ਉਹਦੇ 'ਚ BMW, ABB, BYD, Caterpillar ਅਤੇ NVIDIA, ਜਿਹੜਾ ਤੁਹਾਨੂੰ ਪਤਾ ਵੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੁਣ NVIDIA ਬਣ ਚੁੱਕੀ ਹੈ, NVIDIA ਵਾਸਤੇ ਵੀ ਪਾਰਟ ਬਣਦੇ, ਉਹਦੇ ਨਾਲ ਨਾਲ AGLand ਅਤੇ ਹੋਰ ਕਾਫੀ ਕੰਪਨੀ ਜਿਹੜੀਆਂ ਨੇ ਉਹ ਇਹਨਾਂ ਕੋਲੋਂ ਪਾਰਟਸ ਬਣਵਾਉਂਦੀਆਂ ਅਤੇ ਆਪਣੇ ਬਿਜ਼ਨਸ ਦੇ ਵਿੱਚ ਇਨਵੋਲਵ ਕਰਦੇ ਆ। ਸੋ ਇਹ ਕੁਛ ਇੱਕ ਗੱਲਾਂ ਸੀਗੀਆਂ ਜੀ। ਵਾਂਸ ਅਗੇਨ ਤੁਹਾਨੂੰ ਦੱਸ ਦਈਏ ਵੀ ਜੇ ਤੁਸੀਂ ਵੀ ਕਿਸੇ ਐਸੀ ਇੰਡਸਟਰੀ ਦੇ ਨਾਲ ਰਿਲੇਟਡ ਹੋ ਜਿਹਦੇ 'ਚ ਤੁਹਾਨੂੰ ਪਾਰਟਸ ਦੀ ਜ਼ਰੂਰਤ ਹੈ, CNC ਪਾਰਟਸ ਜਾਂ ਦੂਜੇ ਪਾਰਟਸ ਜਿਹੜੇ ਨੇ ਉਹਦੇ 'ਚ ਓਇਲ ਐਂਡ ਗੈਸ ਪ੍ਰੋਸੈਸ਼ਨ ਕੰਪੋਨੈਂਟਸ ਹੋ ਗਏ, AI ਸਰਵਰ ਲਿਕੁਇਡ ਕੂਲਿੰਗ ਅਤੇ ਨਿਊ ਐਨਰਜੀ ਵਹੀਕਲਸ ਦੇ ਉੱਤੇ ਹੋ ਗਏ, ਐਰੋਸਪੇਸ ਦੇ ਜਿਹੜੇ ਪ੍ਰੋਸੈਸ਼ਨ ਦੇ ਪਾਰਟਸ ਹੁੰਦੇ ਨੇ, ਹਿਊਮਨੋਇਡਸ ਰਿਬੋਟ ਦੇ ਜਿਹੜੇ ਪਾਰਟਸ ਨੇ, ਇਹ ਸਾਰੇ ਪਾਰਟਸ ਜਿਹੜੇ ਨੇ ਇੱਥੇ ਬਣਦੇ ਆ। ਇਹਨਾਂ 'ਚ ਜੇ ਤੁਸੀਂ ਕੁਛ ਵੀ ਪਾਰਟਸ ਚਾਹੀਦੇ ਹੋਣ ਤੁਹਾਨੂੰ, ਜਾਂ ਮੈਂ ਇਹੀ ਰਿਕੁਐਸਟ ਕਰਾਂਗਾ ਵੀ ਪਹਿਲਾਂ ਸਿੰਬੋ ਇੰਜੀਨੀਅਰਿੰਗ ਵੈਬਸਾਈਟ 'ਤੇ ਵਿਜ਼ਿਟ ਕਰੋ ਅਤੇ ਸ਼ਾਇਦ ਤੁਹਾਨੂੰ ਉੱਥੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਮਿਲ ਜਾਣ। ਸੋ ਇਹ ਸੀਗੀ ਜੀ ਕੁਛ ਇੱਕ ਗੱਲਬਾਤ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੀ ਹੈ, ਜਿੱਦਾਂ ਆਪਾਂ ਸ਼ੁਰੂ 'ਚ ਪਹਿਲਾਂ ਵੀ ਗੱਲਬਾਤ ਕੀਤੀ ਸੀ, ਲੈ ਕੇ ਅਤੇ ਫਿਰ ਵਾਪਸ ਮਿਲਦੇ ਹਾਂ ਹੋਰ ਗੱਲਾਂ ਬਾਤਾਂ ਜਿਹੜੀਆਂ ਇਸ ਬ੍ਰੇਕ ਤੋਂ ਬਾਅਦ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ iWebGuy ਵਾਲਿਆਂ ਨੂੰ 403-400-0203 403-400-0203 ਤੇ ਕਾਲ ਕਰਨ ਦੀ, www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मखर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर, या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन।

0: चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7 to 8 PM, संडे 1 to 5 PM।
1: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ਅਤੇ citizenship application ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111। ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ,
2: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ।
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਬਿਲਕੁਲ, sabrangradio.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ। ਇੱਕ ਇਨਫੋਰਮੇਸ਼ਨ ਜਿਹੜੀ ਕਾਫੀ ਇੰਪੋਰਟੈਂਟ ਹੈ, ਪਾਣੀ ਦੀ ਰਿਸਟ੍ਰਿਕਸ਼ਨ ਜਿਹੜੀ ਹੈ ਪਿਛਲੇ ਕੁਛ ਸਮੇਂ ਤੋਂ ਆਪਾਂ ਲਗਾਤਾਰ ਫੇਸ ਕਰਦੇ ਹਾਂ, ਬਟ ਇਟਸ ਨੋਟ ਡਨ ਯੈਟ। ਤੁਹਾਨੂੰ ਦੱਸ ਦਈਏ ਵੀ ਆਉਣ ਵਾਲਾ ਟਾਈਮ ਜਿਹੜਾ ਹਾਲੇ ਹੋਰ ਵੀ ਇੱਥੇ ਕੰਮ ਰਹੇਗਾ। ਸੋ ਅਕਤੂਬਰ ਦੇ ਵਿੱਚ ਮੰਨਿਆ ਜਾ ਰਿਹਾ ਵੀ 4 ਹਫ਼ਤਿਆਂ ਦਾ ਜਿਹੜਾ ਕੰਮ ਜਿਹੜਾ ਹੋਰ ਪੈਂਡਿੰਗ ਹੋਣਾ ਅਤੇ ਮਿਡ ਅਕਤੂਬਰ ਦੇ ਵਿੱਚ, ਬਟ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਸਤੰਬਰ ਦੇ ਵਿੱਚ ਹਫ਼ਤੇ ਕੁ ਵਾਸਤੇ ਇਹ ਜਿਹੜਾ ਹੈ ਟੈਂਪਰਰੀ ਜਿਹੜੇ ਨੇ, ਕਿਉਂਕਿ ਬੀਐਸਪਾ ਵਾਟਰ ਟਰੀਟਮੈਂਟ ਪਲਾਂਟ ਜਿਹੜਾ ਉਹਨੂੰ ਟੈਂਪਰਰੀ ਸ਼ਟ ਡਾਊਨ ਕੀਤਾ ਜਾਣਾ, ਅਤੇ ਉਸ ਟਾਈਮ 'ਤੇ ਵੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਵਧੀਆ ਕੀਤਾ ਵੈਸੇ ਕਿ ਜਿਹੜੇ ਸਾਡੇ ਕੌਂਸਲ ਅਤੇ ਨਾਲ ਦੀ ਨਾਲ ਹੀ ਜਿਹੜੇ ਸਾਡੇ ਜਰਮੀ ਫਾਰਕਸ ਮੇਅਰ ਨੇ, ਇਹਨਾਂ ਨੇ ਮਿਲ ਕੇ ਇੱਕ ਡਿਸਾਈਡ ਕੀਤਾ ਸੀਗਾ ਵੀ ਇਨਵੈਸਟਮੈਂਟ ਚਾਹੀਦੀ, ਕਿਉਂਕਿ ਜਿਸ ਤਰੀਕੇ ਦੇ ਨਾਲ ਸਮਾਨ ਢੱਟਦਾ ਜਾਂਦਾ ਹੈ ਜਾਂ ਜਿਹੜੇ ਸਪੈਸ਼ਲੀ ਕਿਉਂਕਿ ਸਾਡਾ ਵਾਟਰ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਇਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪੈਸੇ ਤਾਂ ਕਾਫੀ ਇਨਵੈਸਟ ਕੀਤੇ, ਆਈ ਬਿਲੀਵ ਵੀ 450 million ਦੇ ਕਰੀਬ ਜਿਹੜਾ ਇਹਨਾਂ ਨੇ ਪਲਾਨ ਕੀਤਾ ਸੀਗਾ, ਅਤੇ ਉਹ ਚੱਲਦਾ ਰਹੇਗਾ, ਹਾਲੇ ਕੰਮ ਹੋ ਰਹੇ ਇਹਦੇ 'ਤੇ। ਬਟ ਇਹ ਹੈ ਵੀ ਇਹਦੇ ਨਾਲ ਕਾਫੀ ਕੁਝ ਜਿਹੜਾ ਬੈਟਰ ਹੋਣ ਦੇ ਚਾਂਸਿਸ ਨੇ। ਲੋਕਾਂ ਨੂੰ ਜਿੱਦਾਂ ਤੰਗੀ ਆਈ ਸੀ ਉਸ ਤਰ੍ਹਾਂ ਦੀ ਤੰਗੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਆਏਗੀ, ਜੇ ਇੱਕ ਵਾਰੀ ਆਪਾਂ ਕਲੀਅਰ ਕਰ ਲਾਂਗੇ ਚੀਜ਼ਾਂ ਜਿਹੜੀਆਂ ਹੁੰਦੀਆਂ। ਹੋ ਸਕਦਾ ਵੀ ਫਿਰ ਵੀ ਤੰਗੀ ਆਏ ਕਿਉਂਕਿ ਓਵਰਆਲ ਸਿਸਟਮ 'ਤੇ ਜਿਹੜਾ ਉਹ ਖਰਾਬ ਹੋਇਆ ਹੀ ਹੈ। ਅਤੇ ਇਹਦੇ ਨਾਲ ਨਾਲ ਜਿਹੜਾ ਬੰਦਾ ਜਿਹਨੇ ਐਡਮਿੰਟਨ ਦੇ ਵਿੱਚ ਅਟੈਕ ਕੀਤਾ, ਜਿੱਦਾਂ ਮੈਂ ਸ਼ੁਰੂ ਦੇ ਵਿੱਚ ਵੀ ਗੱਲਬਾਤ ਕੀਤੀ ਵੀ 27 ਸਾਲਾਂ ਦਾ ਬੰਦਾ ਸਵੇਰੇ 5 ਵਜੇ ਇਹਨੇ ਅਟੈਕ ਕੀਤਾ, ਹਾਲੇ ਕੱਲ੍ਹ ਹੀ ਛੁੱਟ ਕੇ ਆਇਆ ਸੀਗਾ ਜੀ ਜੇਲ੍ਹ 'ਚੋਂ, ਅਤੇ ਇਹਨੇ ਸਕਰੂ ਡਰਾਈਵਰ ਦੇ ਨਾਲ ਜਿਹੜਾ ਅਟੈਕ ਕਰਤਾ 2 ਬੰਦਿਆਂ ਦੇ ਉੱਤੇ ਗੁਰਦੁਆਰੇ ਦੇ ਵਿੱਚ। ਜਦੋਂ ਉਹਨਾਂ ਦੇਖਿਆ ਵੀ ਇਹ ਬੰਦਾ ਇੱਥੋਂ ਤਾਂ ਲੱਗਦਾ ਨਹੀਂ, ਬਾਹਰੋਂ ਪਤਾ ਲੱਗ ਹੀ ਜਾਂਦਾ ਵੀ ਇਹ ਕੋਈ ਇੱਥੇ ਮੱਥਾ ਟੇਕਣ ਨਹੀਂ ਆਇਆ, ਇਹ ਕਿਸੇ ਇਸੇ ਗੱਲ ਕਰਕੇ ਆਇਆ। ਅਤੇ ਬਟ ਉਹਦੀ ਜਿਹੜੀ ਨੀਅਤ ਨੂੰ ਧਿਆਨ 'ਚ ਰੱਖਦਿਆਂ ਉਹਦੇ ਬਾਵਜੂਦ ਵੀ ਬਚਾਅ ਕਰਨਾ ਕਈ ਵਾਰੀ ਨਹੀਂ ਪੋਸੀਬਲ ਹੁੰਦਾ, ਅਤੇ ਇਹਨੇ 2 ਲੋਕਾਂ ਨੂੰ ਜਿਹੜਾ ਹੈ ਉਹ 51 ਅਤੇ 57 ਸਾਲ ਦੇ 2 ਬੰਦਿਆਂ ਦੇ ਉੱਤੇ ਅਟੈਕ ਕਰਤਾ, ਉਹਨਾਂ ਨੂੰ ਹੋਸਪਿਟਲਾਈਜ਼ ਕੀਤਾ ਗਿਆ। ਅਤੇ ਇਸ ਤੋਂ ਇਲਾਵਾ ਅੱਜ ਜਿਹੜਾ ਮਲਟੀ ਵਹੀਕਲ ਕਰੈਸ਼ ਹੋਇਆ ਜੀ ਸਾਊਥ ਪੌਂਡ ਡੀਅਰਫੁੱਟ ਦੇ ਉੱਤੇ, ਉਹ ਵੀ ਆਲਮੋਸਟ ਠੀਕ ਹੋ ਗਿਆ। ਅਤੇ ਮਲਟੀ ਵਹੀਕਲ ਕੁਲੀਜਨ ਹੋਈ ਸੀਗੀ, ਅਤੇ ਇਹ ਆਲਮੋਸਟ 4 ਵਜੇ ਦੇ ਲਾਗੇ ਦੇ ਜਦੋਂ ਦੋਨੋਂ ਲੇਨ ਜਿਹੜੀਆਂ ਸਾਊਥ ਪੌਂਡ ਵਾਲੀਆਂ ਸੀਗੀਆਂ ਇਹਨੂੰ ਬੰਦ ਕੀਤਾ ਗਿਆ ਸੀਗਾ, ਅਤੇ 5:30 ਦੇ ਲਾਗੇ ਜਿਹੜੀਆਂ ਦੋਨੋਂ ਲੇਨ ਜਿਹੜੀਆਂ ਦੁਬਾਰਾ ਤੋਂ ਖੋਲ ਤੀਆਂ ਗਈਆਂ ਸੀਗੀਆਂ। ਸੋ ਆਈ ਹੋਪ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ ਜੀ, ਅਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ। ਅੱਜ ਤੋਂ ਕੱਲ੍ਹ ਦਾ ਦਿਨ ਛੁੱਟੀ ਰਹੇਗੀ ਅਤੇ ਪਰਸੋਂ ਫਿਰ ਤੁਹਾਡੇ

0: ਰੂਬਰੂ ਹੋਵਾਂਗੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ ਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਇੱਥੇ ਇਜਾਜ਼ਤ ਦਿਓ ਸਮਾਪਤ ਕਰਨ ਦੀ। ਥੈਂਕ ਯੂ ਵੈਰੀ ਮਚ ਐਂਡ ਹੈਪੀ ਵੀਕਐਂਡ ਟੂ ਆਲ ਆਫ ਯੂ ਜੀ। ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ

0: ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा ना आ सुकून कैनेडा च घर खरीदना एक वड्डी चुनौती
3: घर खरीदने तो पहला इत्मीनान नाल किसी प्रोफेशनल दी सलाह जरूर लाओ
2: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदने ले ही नहीं बल्कि वेचना भी होवे ता बिल्कुल सही सलाह देणगे मनदीप सिंह गिल
2: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 Avenue
3: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
5: ਸਤਿ ਸ਼੍ਰੀ ਅਕਾਲ ਸਾਂਝਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਸਵਲੀਨ ਕੁਝ ਸੜੇ ਇੱਕ ਵਾਰ ਫਿਰ ਸਾਰੇ ਸੁਣਨ ਵਾਲਿਆਂ ਦਾ ਤੇ ਦੇਖਣ ਵਾਲਿਆਂ ਦਾ ਸਵਾਗਤ ਕਰਦੀ ਹਾਂ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਸਾਨੂੰ ਸਮਝ ਆਉਂਦੀ ਹੈ ਕਿ ਰਜਿਸਟਰਡ ਨਰਸ ਜਿਹੜੀਆਂ ਨੇ ਉਹਨਾਂ ਦੀ ਇੱਥੇ ਬੜੀ ਡਿਮਾਂਡ ਹੈ ਪਰ RN ਨੂੰ ਆਪਣੀ ਪ੍ਰੈਕਟਿਸ ਸ਼ੁਰੂ ਕਰਨ ਲਈ ਇੱਥੇ ਇੱਕ ਬੜਾ ਹੀ ਇੰਪੋਰਟੈਂਟ ਟੈਸਟ ਦੇਣਾ ਪੈਂਦਾ ਤੇ ਉਹ ਟੈਸਟ ਕਰੈਕ ਕਿਵੇਂ ਕਰਨਾ ਉਹਦੀ ਤਿਆਰੀ ਕਿ

0: ਕਿਵੇਂ ਕਰਨੀ ਹੈ ਤੇ ਤਿਆਰੀ ਕਰਾਉਂਦੇ ਕੌਣ ਨੇ, ਇਹਦੇ ਬਾਰੇ ਹੀ ਅੱਜ ਦੀ ਸਾਡੀ ਇਹ ਮੁਲਾਕਾਤ ਹੈ। ਤੇ ਸਾਡੇ ਕੋਲ ਐਨਕਲੈਕਸ ਟ੍ਰੇਨਰ ਅਛਰਪ੍ਰੀਤ ਕੌਰ ਚਹਿਲ ਸਟੂਡੀਓ 'ਚ ਸਾਡੇ ਨਾਲ ਨੇ। ਅਛਰ ਵੈਲਕਮ, ਸਤਿ ਸ਼੍ਰੀ ਅਕਾਲ, ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਸੁਬਲੀਨ ਜੀ ਤੇ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਨੇ।
0: ਸਭ ਤੋਂ ਪਹਿਲਾਂ ਤਾਂ ਅਸੀਂ ਇਸ ਟੈਸਟ ਬਾਰੇ ਜਾਣਨਾ ਚਾਹਾਂਗੇ ਕਿ ਇੱਕ ਨਰਸ ਨੂੰ ਪ੍ਰੈਕਟਿਸ ਸ਼ੁਰੂ ਕਰਨ ਲਈ ਇਹਨਾਂ ਮੁਲਕਾਂ ਦੇ ਵਿੱਚ ਇੱਕ ਟੈਸਟ ਕਰੈਕ ਕਰਨਾ ਪੈਂਦਾ, ਉਹ ਟੈਸਟ ਕਿਹੜਾ ਹੈ, ਉਹਦੀ ਇਨਫੋਰਮੇਸ਼ਨ ਸਾਨੂੰ ਦਿਓ ਜੀ।
1: ਹਾਂਜੀ, ਸੋ ਜਦੋਂ ਵੀ ਨਰਸਿਸ ਆਉਂਦੀਆਂ ਨੇ ਸਵਲੀਨ ਜੀ ਇੰਡੀਆ ਤੋਂ ਨਰਸਿੰਗ ਕਰਕੇ, ਜਾਂ ਫਿਰ ਉਹਨਾਂ ਨੇ ਈਵਨ ਦੋ ਕੈਨੇਡਾ USA 'ਚ ਵੀ ਨਰਸਿੰਗ ਕੀਤੀ ਆ, ਆਪਾਂ ਨੂੰ ਪਤਾ ਕਿ ਲਾਇਸੈਂਸ ਲੈਣ ਤੋਂ ਪਹਿਲਾਂ ਹਰ ਇੱਕ ਚੀਜ਼ ਦਾ ਇੱਥੇ ਐਗਜ਼ਾਮ ਦੇਣਾ ਪੈਂਦਾ ਆਪਾਂ ਨੂੰ, ਈਵਨ ਸਿਕਿਉਰਿਟੀ ਦਾ ਵੀ ਐਗਜ਼ਾਮ ਦੇਣਾ ਪੈਂਦਾ। ਉਸੇ ਤਰ੍ਹਾਂ ਐਨਕਲੈਕਸ RN ਐਗਜ਼ਾਮ ਜਿਹੜਾ ਐਂਟਰੈਂਸ ਐਗਜ਼ਾਮ ਹੈਗਾ, ਬਿਫੋਰ ਦੇ ਅਲਾਉ ਯੂ ਟੂ ਵਰਕ ਔਨ ਦਾ ਫਲੋਰ, ਫਲੋਰ 'ਤੇ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਉਹ ਐਗਜ਼ਾਮ ਦੇਣਾ ਹੀ ਪਊਗਾ। ਸੋ ਉਹਦੀ ਆਪਾਂ ਤਿਆਰੀ ਕਰਵਾਉਂਦੇ ਹੈਗੇ ਹਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ, ਕਿਉਂਕਿ ਜਿਹੜੇ ਇਹ ਐਗਜ਼ਾਮਸ ਹੁੰਦੇ ਨੇ ਸਵਲੀਨ ਜੀ, ਉਹ ਸਿਰਫ ਤੁਹਾਡੀ ਪ੍ਰੈਕਟੀਕਲ ਜਿਹੜੀ ਚੀਜ਼ਾਂ ਜ਼ਿਆਦਾ ਚੈੱਕ ਕਰਦੇ ਨੇ, ਜਿਹੜੀ ਤੁਹਾਡੀ ਥਿਊਰੀ ਹੁੰਦੀ ਆ ਉਹ ਘੱਟ ਚੈੱਕ ਕਰਦੇ ਨੇ
0: ਜੀ। ਤੁਸੀਂ NGNC ਦੇ ਫਾਊਂਡਰ ਹੋ ਤੇ ਇੱਥੇ ਤੱਕ ਦਾ ਸਫ਼ਰ ਵੀ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਆਪ ਨਰਸਿੰਗ ਇੱਥੇ ਕੀਤੀ ਸੀ ਕਿ ਬੈਕ ਹੋਮ ਤੋਂ ਕਰਕੇ ਆਏ ਹੋ, ਜੇ ਉੱਥੋਂ ਕਰਕੇ ਆਏ ਹੋ ਤੇ ਇੱਥੇ ਆ ਕੇ ਕਿਹੜੇ ਕਿਹੜੇ ਐਗਜ਼ਾਮ ਤੁਸੀਂ ਪਾਸ ਕੀਤੇ ਨੇ ਤੇ ਤੁਹਾਡਾ ਟ੍ਰੇਨਰ ਬਣਨ ਤੱਕ ਦਾ ਸਫ਼ਰ ਕਿਵੇਂ ਦਾ ਹੈ?
1: ਜੀ, ਥੈਂਕ ਯੂ ਫੋਰ ਦੈਟ ਕੁਐਸਚਨ ਸਵਲੀਨ ਜੀ। ਦੇਖੋ, ਕੋਈ ਵੀ ਮੁਕਾਮ ਤੇ ਤੁਸੀਂ ਇੱਕ ਪੌੜੀ ਨਾਲ ਨਹੀਂ ਪਹੁੰਚਦੇ, ਇੱਕ ਸਟੈਪ ਦੇ ਨਾਲ ਨਹੀਂ ਪਹੁੰਚਦੇ। ਹਰੇਕ ਦੇ ਜਿਹੜੀਆਂ ਸਟਰਗਲਸ ਹੁੰਦੀਆਂ ਨੇ, ਪੋਜ਼ਿਟਿਵ ਨੈਗੇਟਿਵ ਹੁੰਦੇ ਨੇ ਲਾਈਫ ਦੇ ਵਿੱਚ, ਐਕਸਪੀਰੀਅੰਸ ਲੈ ਕੇ ਆਪਾਂ ਇੱਥੇ ਤੱਕ ਪਹੁੰਚੇ ਹਾਂ। ਨਰਸਿੰਗ ਮੈਂ ਇੰਡੀਆ ਤੋਂ ਹੀ ਕਰਕੇ ਆਈ ਸੀ, BSN ਨਰਸਿੰਗ, ਐਂਡ ਸਟੂਡੈਂਟ ਵੀਜ਼ੇ 'ਤੇ ਮੈਂ 2017 ਦੇ ਵਿੱਚ ਕੈਨੇਡਾ ਆਈ ਸੀ। ਕੈਨੇਡਾ ਆ ਕੇ ਜਦੋਂ ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਕਿਵੇਂ ਨਰਸਿਸ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈਗੀ ਆ, ਬਹੁਤ ਪ੍ਰਾਊਡ ਫੀਲ ਹੁੰਦਾ ਸੀ ਕਿ ਘਰਦਿਆਂ ਨੇ ਨਰਸਿੰਗ ਕਰਵਾ ਦਿੱਤੀ, ਸ਼ੁਕਰ ਆ ਘਰਦਿਆਂ ਨੇ ਨਰਸਿੰਗ ਕਰਵਾ ਦਿੱਤੀ, ਇਹ ਫੀਲਡ ਦੇ ਵਿੱਚ ਪਾਇਆ, ਰਾਈਟ। ਉਦੋਂ ਬਾਅਦ ਮੈਂ 2 ਸਾਲ ਦੀ ਪੜ੍ਹਾਈ ਕੀਤੀ ਹੈ ਇੱਥੇ, ਪੈਲੀਏਟਿਵ ਸਪੈਸ਼ਲਿਟੀ ਨਰਸ ਹੈਗੀ ਹਾਂ ਮੈਂ। ਪੜ੍ਹਾਈ ਦੇ ਨਾਲ ਨਾਲ ਜਿਹੜੀ ਮੈਡੀਕਲ ਇੱਥੋਂ ਦਾ ਲਾਈਨ ਹੈਗੀ ਆ ਕੈਨੇਡਾ ਦੀ, ਕਿਉਂਕਿ ਇਹ ਡਿਫਰੈਂਟ ਆ ਇੰਡੀਆ ਦੇ ਨਾਲੋਂ, ਸੋ ਉਹਦੇ ਸਾਰੇ ਪਹਿਲੂ ਆਪਾਂ ਕਹਿ ਸਕਦੇ ਹਾਂ ਕਿ ਮੈਂ PSW ਤੋਂ ਸਟਾਰਟ ਕਰਕੇ ਉਦੋਂ ਬਾਅਦ ਆਪਾਂ RN, ਉਦੋਂ ਬਾਅਦ ਮੈਨੇਜਰ, ਹਰ ਇੱਕ ਸਟੈਪ ਮੈਂ ਦੇਖਿਆ ਆਪ ਉੱਥੇ ਕੰਮ ਕੀਤਾ ਤੇ ਦੇਖਿਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਫਲੋਰ ਤੇ ਜਦੋਂ ਆਪਾਂ ਐਜ਼ ਅ ਨਰਸ ਕੰਮ ਕਰਦੇ ਹਾਂ ਉਹ ਇੰਪੋਰਟੈਂਟ ਨੇ। ਤੇ ਨਾਲ ਦੀ ਨਾਲ ਮੈਂ ਖੁਦ ਵੀ ਸਟੂਡੈਂਟ ਹਾਂ, ਮੈਂ ਨਰਸ ਐਜੂਕੇਟਰ ਦੀ ਪੜ੍ਹਾਈ ਵੀ ਕਰ ਰਹੀ ਹਾਂ, ਕੈਨੇਡੀਅਨ ਸਰਟੀਫਾਈਡ ਨਰਸ ਐਜੂਕੇਟਰ, ਜਿਹਦੇ ਮੇਰੇ ਆਲਰੇਡੀ ਮੋਡਿਊਲਸ ਹੋ ਵੀ ਗਏ ਨੇ ਕਾਫੀ। ਸੋ ਉਹਦੇ ਤੇ ਤੁਸੀਂ ਸਿੱਖਦੇ ਹੋ ਕਿ ਸਟੂਡੈਂਟ ਨੂੰ ਪੜ੍ਹਾਉਣਾ ਕਿੱਦਾਂ, ਨਰਸ ਨੂੰ ਪੜ੍ਹਾਉਣਾ ਕਿੱਦਾਂ, ਪੜ੍ਹਾਉਣਾ ਮੇਰਾ ਪੈਸ਼ਨ ਸੀਗਾ, ਪੈਸ਼ਨ ਦੇ ਨਾਲ ਨਾਲ ਮੈਨੂੰ ਕੰਮ ਦੇ ਵਿੱਚ ਕਿਵੇਂ ਕਨਵਰਟ ਕੀਤਾ ਕਿ ਜਿਹੜੀਆਂ ਨਰਸਿਸ ਹੁੰਦੀਆਂ ਨੇ ਇੰਡੀਅਨ ਨਰਸਿਸ, ਉਹਨਾਂ ਨੂੰ ਕਾਫੀ ਹੈਲਪ ਚਾਹੀਦੀ ਹੁੰਦੀ ਆ ਐਗਜ਼ਾਮ ਪਾਸ ਕਰਨ ਦੇ ਲਈ, ਜਿਹੜੀ ਕਿ ਬੁੱਕਸ ਇਕੱਲੀਆਂ ਹੈਲਪ ਨਹੀਂ ਕਰ ਸਕਦੀਆਂ, ਤੁਹਾਨੂੰ ਇੱਕ ਰਾਈਟ ਮੈਂਟਰ ਦੀ ਲੋੜ ਹੁੰਦੀ ਆ, ਜਿਹਨੇ ਜਿਹਦੇ ਕੋਲ ਉਹ ਐਕਸਪੀਰੀਅੰਸ ਵੀ ਹੋਵੇ, ਐਕਸਪੀਰੀਅੰਸ ਦੇ ਨਾਲ ਨਾਲ ਪੈਸ਼ਨ ਵੀ ਹੋਵੇ ਪੜ੍ਹਾਉਣ ਦਾ, ਕਿਉਂਕਿ ਪੜ੍ਹਾਉਣਾ ਸੌਖਾ ਵੀ ਨਹੀਂ ਹੁੰਦਾ ਜੇ ਤੁਸੀਂ ਪੈਸ਼ਨ ਤੋਂ ਬਿਨਾਂ ਹੀ ਕਰਦੇ ਹੋ।
0: ਜੇ ਉਹਨੂੰ ਪੜ੍ਹਾਉਣਾ ਆ ਜੇ, ਉਹਨੂੰ ਮਜ਼ਾ ਵੀ ਬੜਾ ਆਉਂਦਾ, ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿਹੜੇ ਸਟੂਡੈਂਟ ਨੂੰ ਕਿੱਦਾਂ ਹੈਂਡਲ ਕਰਨਾ।
1: ਬਿਲਕੁਲ ਜੀ।
0: ਅਸੀਂ ਜੇ ਇਸ ਟੈਸਟ ਦੀ ਵੈਲਿਊ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਐਸ ਕੰਪੇਅਰ ਟੂ USA ਔਰ ਅਦਰ ਕੰਟਰੀਜ਼, ਇਹਨੂੰ ਕਿੱਦਾਂ ਵੈਲਿਊਏਬਲ ਤੁਸੀਂ ਦੇਖਦੇ ਹੋ ਇਸ ਮੁਲਕ ਦੇ ਵਿੱਚ?
1: ਜੀ, ਕਿਉਂਕਿ ਜਦੋਂ ਆਪਾਂ ਇੰਡੀਆ ਹੁੰਦੇ ਹਾਂ ਸਵਲੀਨ, ਆਪਾਂ ਨੂੰ ਵੀ ਪਤਾ, ਸਾਰੇ ਸਰੋਤੇ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਵੀ ਪਤਾ ਕਿ ਇੰਡੀਆ ਦੇ ਵਿੱਚ ਨਰਸਿੰਗ ਕੁੜੀਆਂ ਕਰਕੇ ਜੌਬ ਤਾਂ ਲੱਗ ਜਾਂਦੀਆਂ ਨੇ, ਉਹਨਾਂ ਦੀ ਸੈਲਰੀ ਕਿੰਨੀ ਹੁੰਦੀ ਆ, 20,000 ਇੰਡੀਅਨ ਰੁਪੀਸ, 40,000 ਮੈਕਸੀਮਮ, 40 ਤਾਂ ਕੋਈ ਵੀ ਦਿੰਦਾ ਹੋਣਾ, ਮੋਸਟਲੀ 10,000 to 20,000 ਤੱਕ ਦਿੰਦੇ ਨੇ ਮਹੀਨੇ ਦੀ, ਰਾਈਟ। ਸੋ ਜਿਹੜਾ ਕਿ ਬਣਦਾ $200-300, ਜਿਹੜਾ ਕਿ ਇੱਥੇ ਕੈਨੇਡਾ ਦੇ ਵਿੱਚ ਜਿਹੜੀਆਂ ਨਰਸਿਸ ਹੈਗੀਆਂ ਨੇ ਉਹ ਇੱਕ ਦਿਨ ਦੇ ਵਿੱਚ ਕਮਾਉਂਦੀਆਂ ਨੇ। ਕਮਾਈ ਦੇ ਨਾਲ ਨਾਲ ਫਾਈਨੈਂਸ਼ੀਅਲ ਇੰਡੀਪੈਂਡੈਂਸੀ ਦੇ ਨਾਲ ਨਾਲ ਜਿਹੜੀ ਰਿਸਪੈਕਟ ਹੈਗੀ ਹੈ ਨਰਸਿੰਗ ਫੀਲਡ ਦੀ ਉਹ ਬਹੁਤ ਜ਼ਿਆਦਾ ਗੀ। ਨਰਸਿਸ ਨੂੰ ਇਕੁਅਲ ਟੂ ਡਾਕਟਰ ਹੀ ਮੰਨਿਆ ਜਾਂਦਾ, ਉਨੀ ਹੀ ਰਿਸਪੈਕਟ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਨਰਸ ਨੂੰ ਇੰਨੀ ਰਿਸਪੈਕਟ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ ਆ, ਪਰ ਇੱਥੇ ਕੈਨੇਡਾ USA ਕੰਟਰੀਜ਼ ਦੇ ਵਿੱਚ ਫਾਈਨੈਂਸ਼ੀਅਲ ਫਰੀਡਮ ਦੇ ਨਾਲ ਨਾਲ ਉਹਨਾਂ ਨੂੰ ਰਿਸਪੈਕਟ ਵੀ ਅਰਨ ਹੁੰਦੀ ਆ। ਤੇ ਐਗਜ਼ਾਮ ਕਲੀਅਰ ਕਰਕੇ ਮੈਂ ਇੱਕ ਗੱਲ ਹੋਰ ਵੀ ਮੈਂਸ਼ਨ ਕਰਨਾ ਚਾਹੁੰਦੀ ਹਾਂ ਸਵਲੀਨ ਜੀ, ਕਿ ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਬੈੱਡ ਸਾਈਡ ਨਰਸਿੰਗ ਕਰਨੀ ਆ, ਤੁਸੀਂ ਆਪਣਾ ਐਕਸਪੀਰੀਅੰਸ ਲੈਣਾ, ਉਦੋਂ ਬਾਅਦ ਤੁਸੀਂ ਇੰਨੀ ਕੁ ਨੌਲੇਜ ਰੱਖੋ ਆਪਣੀ ਫੀਲਡ ਬਾਰੇ ਕਿ ਤੁਹਾਡੇ ਕੋਲ ਕਿਹੜੀ ਪਾਵਰ ਆ। ਜੇ ਤੁਸੀਂ ਨਰਸਿੰਗ ਕੀਤੀ ਹੋਈ ਆ, ਤੁਸੀਂ ਕੋਈ ਵੀ ਫੀਲਡ ਕੋਈ ਵੀ ਚੂਜ਼ ਕਰ ਸਕਦੇ, ਤੁਸੀਂ ਨਰਸ ਇੰਜੈਕਟਰ ਬਣ ਸਕਦੇ ਹੋ, ਸਪੈਸ਼ਲਾਈਜ਼ਡ ਕੋਰਸ ਹੁੰਦੇ ਨੇ 2-2, 3-3 ਮਹੀਨੇ ਦੇ, ਹੁਣ ਜਦੋਂ ਆਪਾਂ ਇੰਨਾ ਪੜ੍ਹ ਲਏ 3 ਮਹੀਨੇ ਹੋਰ ਸਹੀ। ਜੇ ਤੁਹਾਡਾ ਇੰਟਰਸਟ ਆ, ਪਹਿਲਾਂ ਤੁਸੀਂ ਫਿਗਰ ਆਊਟ ਕਰਨਾ ਕਿ ਤੁਹਾਡਾ ਇੰਟਰਸਟ ਕਿਹੜੀ ਚੀਜ਼ 'ਚ ਆ। ਸੋ ਤੁਸੀਂ ਕਮਿਊਨਿਟੀ ਨਰਸ ਵੀ ਬਣ ਸਕਦੇ ਹੋ, ਰਾਈਟ। ਸੋ ਬਹੁਤ ਸਾਰੀਆਂ ਫੀਲਡ ਹੁੰਦੀਆਂ ਨੇ, ਉਹਨਾਂ ਨੂੰ ਐਕਸਪਲੋਰ ਕਰੋ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ।
0: ਜਿਵੇਂ ਤੁਸੀਂ ਕਿਹਾ ਵੀ ਇੰਡੀਆ

0: ਵਿੱਚ ਨਰਸਿਸ ਜਿੰਨਾ ਮਹੀਨੇ ਦਾ ਕਮਾਉਂਦੀਆਂ ਇੱਥੇ ਇੱਕ ਦਿਨ ਦਾ
1: ਜੀ
0: ਕਮਾਉਂਦੀਆਂ। ਸੋ ਨਰਸਿਸ ਦੇ ਵਿੱਚ ਮੈਂ ਇਹ ਦੇਖਿਆ ਕਿ ਉਹਨਾਂ ਦਾ ਆਪ ਵੀ ਦਿਲ ਕਰਦਾ ਹੁੰਦਾ ਹੈ ਕਿ ਅਸੀਂ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਆਪਣੀਆਂ ਸਰਵਿਸਿਜ਼ ਦੇਈਏ, ਔਰ ਜਦੋਂ ਇੱਥੇ ਇਹਨਾਂ ਮੁਲਕਾਂ 'ਚ ਬਹਿ ਕੇ ਕੁੜੀ ਲੱਭਦੇ ਨੇ ਮੁੰਡੇ ਲਈ, ਤੇ ਉਦੋਂ ਹਰੇਕ ਦੀ ਇਹ ਖੁਆਇਸ਼ ਹੁੰਦੀ ਹੈ ਕਿ ਕੁੜੀ ਨਰਸ ਹੋਵੇ। ਉਹਦੇ ਬਹੁਤ ਸਾਰੇ ਕਾਰਨ ਨੇ, ਤੇ ਉਹ ਜਿਹੜੀਆਂ ਕੁੜੀਆਂ ਫਿਰ ਇੰਡੀਆ ਤੋਂ ਜਦੋਂ ਰਿਸ਼ਤੇ ਹੋ ਜਾਂਦੇ ਨੇ ਜਾਂ ਆਪ ਵੀ ਆਉਣਾ ਚਾਹੁੰਦੀਆਂ ਹੁੰਦੀਆਂ ਨੇ, ਆਪਣੇ ਸਿਰ ਤੇ ਫਾਈਲਸ ਲੱਗੀਆਂ ਹੁੰਦੀਆਂ ਨੇ, ਉਹ ਫਿਰ ਉੱਥੇ ਐਨਕਲੈਕਸ ਪਾਸ ਕਰ ਸਕਦੀਆਂ ਹੁੰਦੀਆਂ ਕਿ ਉਹਨਾਂ ਨੂੰ ਕੈਨੇਡਾ ਦੀ ਐਂਟਰੀ ਜ਼ਰੂਰੀ ਹੁੰਦੀ ਹੈ?
1: ਸੋ ਕੈਨੇਡਾ ਦੀ ਐਂਟਰੀ ਜ਼ਰੂਰੀ ਨਹੀਂ ਹੁੰਦੀ, ਤੁਸੀਂ ਕਿਤੇ ਵੀ ਬੈਠ ਕੇ ਆਪਣਾ ਐਗਜ਼ਾਮ ਦੇ ਸਕਦੇ ਹੋ। ਪੀਅਰਸਨ ਵਿਊ ਸੈਂਟਰ ਬਣੇ ਹੋਏ ਨੇ ਜਲੰਧਰ ਦੇ ਵਿੱਚ, ਬਠਿੰਡਾ ਐਂਡ ਚੰਡੀਗੜ੍ਹ ਦੇ ਵਿੱਚ, ਉੱਥੇ ਜਾ ਕੇ ਤੁਸੀਂ ਆਪਣਾ ਐਗਜ਼ਾਮ ਇੰਡੀਆ ਬੈਠੇ ਵੀ, ਮੇਰੇ ਕੋਲ 40 ਤੋਂ 50% ਮੇਰੇ ਸਟੂਡੈਂਟ ਇੰਡੀਆ ਬੈਠੇ ਨੇ, ਜਿਹੜੇ ਕਿ ਇੰਡੀਆ ਇੰਨੇ ਸਮਾਰਟ ਨੇ, ਉਹ ਇੰਡੀਆ ਹੀ ਆਪਣਾ ਐਗਜ਼ਾਮ ਕਲੀਅਰ ਕਰਕੇ ਆਉਣਗੇ। ਕਿਉਂਕਿ ਆਪਾਂ ਨੂੰ ਪਤਾ, ਜਦੋਂ ਆਪਾਂ ਕੈਨੇਡਾ USA ਵਰਗੀਆਂ ਕੰਟਰੀਜ਼ 'ਚ ਰਹਿੰਦੇ ਹਾਂ, ਕੋਈ ਵੀ ਆਪਣਾ ਕੰਮ ਛੱਡ ਕੇ ਪੜ੍ਹਾਈ ਨਹੀਂ ਕਰ ਸਕਦਾ। ਆਪਾਂ ਨੂੰ ਰੈਂਟ ਵੀ ਭਰਨੇ ਨੇ, ਮੋਰਗੇਜਸ ਵੀ ਉਤਾਰਨੀਆਂ ਨੇ, ਬਿੱਲ ਵੀ ਭਰਨੇ ਨੇ, ਹਨਾ। ਸੋ ਤੁਸੀਂ ਇੰਡੀਆ ਦੇ ਵਿੱਚ ਆਪਣੇ ਕੋਲ ਇੰਨਾ ਕੁ ਟਾਈਮ ਹੁੰਦਾ ਕਿ ਤੁਸੀਂ ਆਪਣਾ ਐਗਜ਼ਾਮ ਕਲੀਅਰ ਕਰ ਸਕਦੇ ਹੋ। ਤੇ ਇੱਕ ਗੱਲ ਹੋਰ ਵੀ ਮੈਂ ਮੈਂਸ਼ਨ ਕਰਨਾ ਚਾਹੂੰਗੀ, ਜਿਵੇਂ ਤੁਸੀਂ ਦੱਸਿਆ ਕਿ ਹਾਂਜੀ ਇੱਧਰਲੇ ਮੁੰਡੇ ਵੀ ਦੇਖਦੇ ਕਿ ਨਰਸਿੰਗ ਕੀਤੀ ਹੋਵੇ ਕੁੜੀ ਨੇ ਤਾਂ ਬਹੁਤ ਵਧੀਆ, ਪਰ ਹੁਣ ਇਹ ਨਹੀਂ ਹੁੰਦਾ ਕਿ ਇਕੱਲਾ ਐਗਜ਼ਾਮ ਕਲੀਅਰ ਕਰਨ ਤੱਕ ਹੀ ਤੁਹਾਡਾ ਹੋਵੇ, ਹਨਾ। ਕਿ ਕਈ ਵਾਰੀ ਕੁੜੀਆਂ, ਕਿਉਂਕਿ ਮੇਰੇ ਕੋਲ ਇਹੋ ਜਿਹੀ ਰੀਅਲ ਐਗਜ਼ਾਮਪਲਸ ਆਉਂਦੀਆਂ ਨੇ ਕਲਾਸ ਦੇ ਵਿੱਚ, ਜਦੋਂ ਫੈਮਿਲੀ ਵੱਲੋਂ ਬਹੁਤ ਪ੍ਰੈਸ਼ਰ ਹੁੰਦਾ ਕਿ ਤੁਸੀਂ ਐਗਜ਼ਾਮ ਕਲੀਅਰ ਕਰਨਾ ਹੀ ਕਰਨਾ, ਤਾਂ ਹੀ ਤੁਹਾਨੂੰ ਇੱਥੇ ਲੈ ਕੇ ਆਇਆ ਜਾਊਗਾ, ਜਾਂ ਉਹਨਾਂ ਨੂੰ ਕਿਸੇ ਟਾਈਪ ਦਾ ਟੋਰਚਰ ਕੀਤਾ ਜਾਂਦਾ। ਪਰ ਮੈਂ ਦੱਸਣਾ ਚਾਹੁੰਦੀ ਹਾਂ, ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਹੀ ਹਾਂ ਕਿਉਂਕਿ ਪਹਿਲਾਂ ਮੇਰੇ ਵਿਆਹ ਤੋਂ ਪਹਿਲਾਂ ਮੇਰੇ ਪੇਰੈਂਟਸ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਮੈਨੂੰ, ਮੇਰੇ ਫਾਦਰ ਸਾਹਿਬ, ਮੇਰਾ ਬ੍ਰਦਰ, ਮੇਰੇ ਮੋਮ
0: ਜੀ।
1: ਹੁਣ ਵਿਆਹ ਤੋਂ ਬਾਅਦ ਮੇਰੇ ਹਸਬੈਂਡ ਤੇ ਮੇਰੀ ਇਨ-ਲਾਅ ਫੈਮਿਲੀ ਬਹੁਤ ਹੀ ਜ਼ਿਆਦਾ ਸਪੋਰਟਿਵ ਆ, ਤਾਂ ਹੀ ਮੈਂ ਅੱਜ ਇੱਥੇ ਬੈਠੀ ਇੰਟਰਵਿਊ ਕਰ ਰਹੀ ਹਾਂ। ਸੋ ਤੁਹਾਨੂੰ ਇਮੋਸ਼ਨਲ ਸਪੋਰਟ ਜ਼ਰੂਰ ਦੇਣੀ ਚਾਹੀਦੀ ਆ, ਚਾਹੇ ਤੁਸੀਂ ਨਰਸਿੰਗ ਇੰਡੀਆ ਕੀਤੀ ਆ, ਇੱਥੇ ਕੀਤੀ ਆ, ਐਗਜ਼ਾਮ ਜਦੋਂ ਕਲੀਅਰ ਹੁੰਦਾ ਤੁਸੀਂ ਮੈਂਟਲੀ ਫ੍ਰੀ ਹੋਣੇ ਚਾਹੀਦੇ ਹੋ। ਆਈ ਹੋਪ ਜਿਹੜੇ ਇੰਟਰਵਿਊ ਦੇਖ ਰਹੇ ਹੋਣਗੇ ਉਹ ਇਹ ਪੁਆਇੰਟ ਨੂੰ ਸਮਝਣਗੇ ਕਿ ਤੁਸੀਂ ਸਪੋਰਟ ਕਰਨੀ ਆ ਕੁੜੀ ਨੂੰ। ਡਜ਼ਨਟ ਮੈਟਰ ਇੱਕ ਵਾਰ ਨਹੀਂ ਹੋਇਆ, ਦੋ ਵਾਰ ਨਹੀਂ ਹੋਇਆ, ਤਾਂ ਉਹਨੂੰ ਟੋਰਚਰ ਕਰਨਾ ਨਹੀਂ ਸਟਾਰਟ ਕਰ ਦੇਣਾ, ਵੀ ਤਾਂ ਇੱਥੋਂ ਤਾਂ ਹੁੰਦਾ ਨਹੀਂ। ਸੋ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਮੌਕਾ ਦਿਓ, ਐਨਜੀਐਨਸੀ ਦੇ ਵਿੱਚ ਉਹ ਆਉਣ। 7 to 8 week ਦੀ ਆਪਣੀ ਟ੍ਰੇਨਿੰਗ ਹੁੰਦੀ ਆ, 7 to 8 week ਦੇ ਬਾਅਦ ਵੀ ਜੇ ਆਪਾਂ ਨੂੰ ਲੱਗਦਾ ਕਿ ਆਪਣਾ ਹਜੇ ਸਟੂਡੈਂਟ ਰੈਡੀ ਨਹੀਂ ਹੈਗਾ, ਤਾਂ ਅਪ ਟੂ 4 month ਆਪਾਂ ਸਟੂਡੈਂਟ ਦੇ ਨਾਲ ਹੁੰਦੇ ਹਾਂ। ਸੋ ਜੇ ਤੁਸੀਂ ਸੈਲਫ ਸਟੱਡੀ ਵੀ ਕਰਦੇ ਹੋ, ਇੱਕ ਧਿਆਨ ਨਾਲ ਆਪਣੀ ਸੈਲਫ ਸਟੱਡੀ ਤੁਸੀਂ ਕਰ ਸਕਦੇ ਹੋ
0: ਜੀ। ਤੁਸੀਂ ਟ੍ਰੇਨਿੰਗ ਦਾ ਡਿਊਰੇਸ਼ਨ ਪੀਰੀਅਡ ਸਾਨੂੰ ਦੱਸਤਾ ਹੈ, ਤੇ ਸਾਨੂੰ ਮੈਂ ਕੁਸਾਲਾ ਜਿਹਾ ਸਵਾਲ ਪੁੱਛਣ ਲੱਗੀ ਹਾਂ ਕਿ ਫੀਸ ਦਾ ਕੀ ਸਟਰਕਚਰ ਆ, ਕੈਨੇਡਾ ਵਾਲਿਆਂ ਕੋਲ ਡਾਲਰ ਤੇ ਇੰਡੀਆ ਵਾਲਿਆਂ ਕੋਲ ਰੁਪਈਏ, ਕਿ ਜਾਂ ਫਿਰ ਸਾਰਿਆਂ ਕੋਲੋਂ ਡਾਲਰ ਚਾਰਜ ਕਰਦੇ ਹੋ?
1: ਸੋ ਜੀ ਦੇਖੋ, ਜਿਹੜੀ ਫੀਸ ਹੁੰਦੀ ਆ ਉਹ ਹਰੇਕ ਸਟੂਡੈਂਟ ਲਈ ਸੇਮ ਹੁੰਦੀ ਆ। ਕਈ ਵਾਰੀ ਸਟੂਡੈਂਟਸ ਮੈਂਸ਼ਨ ਕਰਦੇ ਹੁੰਦੇ ਨੇ ਕਿ ਸਾਨੂੰ ਕੋਈ ਫਾਈਨੈਂਸ਼ੀਅਲ ਕੰਡੀਸ਼ਨ ਆ ਕਿਸੇ ਵੀ ਰੀਜ਼ਨ ਕਰਕੇ, ਰਾਈਟ? ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਆ। ਸੋ ਉਦੋਂ ਐਨਜੀਐਨਸੀ ਦੀ ਟੀਮ ਆਪਣਾ ਬੈਸਟ ਟਰਾਈ ਕਰਦੀ ਆ ਕਿ ਉਹਨਾਂ ਦੀ ਹੈਲਪ ਕਰੀ ਜਾਵੇ, ਕਿਸੇ ਦੀ ਪੜ੍ਹਾਈ ਪਿੱਛੇ ਨਾ ਰਵੇ ਸਿਰਫ ਫਾਈਨੈਂਸ਼ੀਅਲ ਰੀਜ਼ਨ ਕਰਕੇ। ਪਰ ਮੈਂ ਨਰਸਿਸ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਆਪਾਂ ਹੋਰ ਬਹੁਤ ਆਲੇ ਦੁਆਲੇ ਖਰਚੇ ਕਰ ਦਿੰਦੇ ਹਾਂ ਜਦੋਂ ਪੜ੍ਹਾਈ ਦੀ ਗੱਲ ਆਉਂਦੀ ਹੈ, ਨਰਸਿੰਗ ਤਾਂ ਕਰਾਤੀ ਘਰਦਿਆਂ ਨੇ। ਉਦੋਂ ਬਾਅਦ ਤੁਸੀਂ ਆਪਣੀ ਰਿਸਪੋਂਸੀਬਿਲਟੀ ਲਓ ਕਿ ਤੁਹਾਡੀ ਪੜ੍ਹਾਈ ਫਸਟ ਇੰਪੋਰਟੈਂਸ ਹੋਣੀ ਚਾਹੀਦੀ ਆ। ਜਿਹੜੀ ਜਵੈਲਰੀ ਆ, ਸੂਟ ਨੇ, ਉਹ ਸਾਰਿਆਂ ਤੋਂ ਲਾਸਟ ਆਉਂਦੇ ਨੇ, ਕਿਉਂਕਿ ਜਿਹੜਾ ਤੁਹਾਡੀ ਪੜ੍ਹਾਈ ਆ ਉਹੀ ਤੁਹਾਡਾ ਅਸਲੀ ਗਹਿਣਾ। ਸੋ ਆਪਣੀ ਪੜ੍ਹਾਈ ਤੇ ਇਨਵੈਸਟ ਕਰੋ।
0: ਤੁਸੀਂ ਕਿੱਦਾਂ ਕਹਿ ਤਾ ਬੀਬੀਆਂ ਨੂੰ ਵੀ ਸੂਟ ਤੇ ਗਹਿਣੇ ਦੂਜੇ ਨੰਬਰ ਤੇ ਗੁਜ਼ਾਰਾ ਹੁੰਦਾ ਉਹਨਾਂ ਤੋਂ ਬਿਨਾਂ? ਦੱਸੋ ਤਾਂ, ਮੇਰਾ ਇੱਕ ਪਰਸਨਲ ਜਿਹਾ ਸਵਾਲ ਆ ਹੁਣ ਤੁਹਾਨੂੰ, ਤੁਹਾਨੂੰ ਕਦੇ ਫੋਨ ਨਹੀਂ ਆਉਂਦੇ ਵੀ ਸਾਡੇ ਮੁੰਡੇ ਦਾ ਰਿਸ਼ਤਾ ਕਰਾਓ, ਤੁਹਾਡੇ ਕੋਲ ਤਾਂ ਨਰਸਾਂ ਆਉਂਦੀਆਂ ਹੋਣੀਆਂ ਟ੍ਰੇਨਿੰਗ ਲੈਣ ਨੂੰ, ਏਦਾਂ ਦੇ ਫੋਨ ਨਹੀਂ ਹੁੰਦੇ ਕਦੇ? ਕਿਉਂਕਿ ਨਰਸਾਂ ਦੀ ਡਿਮਾਂਡ ਬਹੁਤ ਹੈ।
1: ਫੋਨ ਤਾਂ ਤੁਸੀਂ ਛੱਡੋ, ਮੇਰੇ ਘਰ ਦੇ ਕਹਿੰਦੇ ਰਹਿੰਦੇ ਕਿ ਭਰਾ ਦਾ ਰਿਸ਼ਤਾ ਕਰਾ ਦੇ, ਤੇਰੇ ਕੋਲ ਤਾਂ ਸਟੂਡੈਂਟ ਬਹੁਤ ਆਉਂਦੇ ਆ। ਆਈ ਇਜ਼ ਲਾਈਕ ਨੋ, ਇਹ ਮੇਰਾ ਕੰਮ ਆ, ਮੈਂ ਉੱਥੇ ਇਹ ਨਹੀਂ ਪੁੱਛ ਸਕਦੀ ਭਾਈ ਤੁਸੀਂ ਰਿਸ਼ਤਾ ਕਰ ਦੋ। ਸੋ ਯੈਸ,
0: ਕੋਈ ਹੋਰ ਰੱਖ ਲਓ ਇਹ ਪੁੱਛਣ ਨੂੰ, ਕਿਉਂਕਿ ਇਹ ਵੀ ਕੰਮ ਚੰਗਾ, ਦੋ ਸਿਰ ਜੁੜਦੇ ਹੋਣ ਤਾਂ ਕੀ ਮਾੜਾ।
1: ਡੈਫੀਨੇਟਲੀ, ਹਾਂਜੀ, ਸੋਚਾਂਗੇ ਇਹਦੇ ਬਾਰੇ ਸੁਣੀਨ ਜੀ।
0: ਬਿਲਕੁਲ ਜੀ, ਅਸੀਂ ਹੁਣ ਵਾਪਸ ਤੁਹਾਡੇ ਕੰਮ ਤੇ ਆਉਂਦੇ ਹਾਂ। ਅਸੀਂ ਸਵਾਲ ਅਗਲਾ ਮੇਰਾ
1: ਜੀ,
0: ਤੁਹਾਡੇ ਕੋਲੋਂ ਲੋਕ ਟ੍ਰੇਨਿੰਗ ਕਿਉਂ ਲੈਣ? ਤੁਹਾਡੀ ਟ੍ਰੇਨਿੰਗ ਕਿੱਥੇ ਕੁ ਡਿਫਰੈਂਟ ਹੈ ਬਾਕੀਆਂ ਨਾਲੋਂ? ਲੋਕ ਸਾਰਿਆਂ ਨੂੰ ਛੱਡ ਕੇ ਅਛਰ ਕੋਲ ਕਿਉਂ ਆਉਣ ਜੀ?
1: ਦੇਖੋ ਜੀ ਸਵਲੀਨ ਜੀ, ਜਿਹੜੇ ਮੇਰੇ 80 to 90% ਸਟੂਡੈਂਟ ਜਦੋਂ ਐਨਜੀਐਨਸੀ ਜੁਆਇਨ ਕਰਦੇ ਆ, ਪਹਿਲੀ ਜਿਹੜੀ ਫੋਨ ਕਾਲ ਹੁੰਦੀ ਆ ਉਹਨਾਂ ਦੀ, ਉਹ ਬਿਲਕੁਲ ਗਿਵ ਅਪ ਕਰ ਚੁੱਕੇ ਹੁੰਦੇ ਆ। ਜਿਵੇਂ ਆਪਾਂ ਕਹਿੰਦੇ ਨੀ ਕਿ ਆਪਣਾ ਲਾਸਟ, ਜਿਵੇਂ ਆਪਾਂ ਡਾਕਟਰ ਤੋਂ ਦਵਾਈ ਲੈਂਦੇ ਆ, ਇਹ ਤੋਂ ਨੀ ਠੀਕ ਹੋਏ, ਇਹ ਤੋਂ ਨੀ ਠੀਕ ਹੋਏ, ਲਾਸਟ ਆਪਾਂ ਜਾਂਦੇ ਆ ਕਿਸੇ ਨੇ ਦੱਸਿਆ ਹੁੰਦਾ ਕਿ ਬਸ ਹੁਣ ਤੁਸੀਂ ਹੋ, ਤੁਸੀਂ ਸਾਂਭ ਲਓ, ਹੈਨਾ। ਸੋ ਉਸੇ ਤਰ੍ਹਾਂ ਕਈ ਸਟੂਡੈਂਟ ਪਹਿਲਾਂ ਟ੍ਰੇਨਿੰਗ ਲੈ ਕੇ ਆਉਂਦੇ ਨੇ, ਉਹ ਚੀਜ਼ਾਂ ਉਹਨਾਂ ਲਈ ਵਰਕ ਨਹੀਂ ਕਰਦੀਆਂ। ਕਿਸੇ ਨੇ 6 ਮਹੀਨੇ ਪੜ੍ਹਾਈ ਕੀਤੀ ਹੁੰਦੀ ਹੈ ਇੰਡੀਆ ਤੋਂ, ਕਿਸੇ ਨੇ 3-4 ਮਹੀਨੇ ਆਨਲਾਈਨ ਕਲਾਸਾਂ ਲਈਆਂ ਹੁੰਦੀਆਂ ਨੇ, ਕਾਫੀ ਡਿਟੇਲਸ ਦੇ ਵਿੱਚ ਪੜ੍ਹਿਆ ਹੁੰਦਾ। ਬਟ ਮੇਰਾ ਮੰਨਣਾ ਇਹ ਆ, ਸਾਰਿਆਂ ਤੋਂ

0: ਕਿ ਇਹਦੇ ਚ ਤੁਸੀਂ ਡਿਟੇਲਸ ਚ ਨਹੀਂ ਪੜ੍ਹ ਸਕਦੇ। ਉੱਥੇ ਤੁਹਾਡੇ ਕੋਲ ਪੇਸ਼ੈਂਟ ਆ ਗਿਆ ਫਲੋਰ ਦੇ ਉੱਪਰ, ਆਪਾਂ ਬੁੱਕ ਖੋਲ ਕੇ ਨਹੀਂ ਦੇਖਾਂਗੇ ਕਿ ਆਹ ਪੈਰਾਗ੍ਰਾਫ ਦੇ ਵਿੱਚ ਕਾਰਡੀਓ ਦੇ ਲਈ, ਹਾਰਟ ਡਿਜ਼ੀਜ਼ ਦੇ ਲਈ ਕਿਹੜੀਆਂ ਕਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ। ਤੁਹਾਨੂੰ ਦੇਖ ਕੇ ਪੇਸ਼ੈਂਟ ਨੂੰ ਤੁਹਾਨੂੰ ਡਿਸੀਜਨ ਬਣਾਉਣਾ ਆਉਣਾ ਚਾਹੀਦਾ ਕਿ ਇਹ ਚੀਜ਼ ਆ ਹੁਣ ਮੈਂ ਇਹ ਕਰੂੰਗੀ ਫਸਟ, ਕਿਉਂਕਿ ਟਾਈਮ ਜਿਹੜਾ ਹੁੰਦਾ ਨਰਸਿੰਗ ਫੀਲਡ ਦੇ ਵਿੱਚ, 2 ਮਿੰਟ ਕਿਸੇ ਦੀ ਜਾਨ ਬਚਾ ਵੀ ਸਕਦੇ ਨੇ ਤੇ ਮਾਰ ਵੀ ਸਕਦੇ ਆ, ਰਾਈਟ। ਸੋ ਉਹੀ ਐਨਕਲੈਕਸ ਐਗਜ਼ਾਮ ਦੇ ਵਿੱਚ ਤੁਹਾਡੀ ਸੇਫਟੀ ਹੀ ਚੈੱਕ ਕਰੀ ਜਾਂਦੀ ਹੈ ਕਿ ਤੁਹਾਡੇ ਜਿੰਨੀ ਕੈਪੇਬਿਲਿਟੀ ਹੈ ਕਿ ਤੁਸੀਂ ਆਪਣੇ ਪੇਸ਼ੈਂਟ ਨੂੰ ਜਦੋਂ ਤੁਸੀਂ ਫਲੋਰ ਤੇ ਕੰਮ ਕਰਨਾ ਉਹਨੂੰ ਸੇਵ ਕਰ ਪਾਓਗੇ। ਜੇ ਤੁਸੀਂ ਇਹ ਪ੍ਰੂਵ ਕਰਤਾ ਕਿ ਤੁਸੀਂ ਕਰ ਪਾਓਗੇ, ਇਹੀ ਤੁਹਾਨੂੰ ਮੈਂ ਸਿਖਾਉਂਗੀ ਕਿ ਸਟ੍ਰੈਟਜੀਜ਼ ਕੀ ਹੁੰਦੀਆਂ ਨੇ ਐਗਜ਼ਾਮ ਦੀਆਂ। ਸੋ ਉਹਦੇ ਚ ਆਪਣੇ 7 ਵੀਕ ਦਾ ਪ੍ਰੋਗਰਾਮ ਹੁੰਦਾ, ਐਜ਼ ਆਈ ਮੈਂਸ਼ਨ ਅਰਲੀਅਰ ਐਜ਼ ਵੈਲ। ਸੋ ਇਹ ਚ ਟਾਈਮ ਦੀ ਕਈ ਵਾਰੀ 7 ਵੀਕ ਦਾ ਤਾਂ ਹੁੰਦਾ ਹੀ ਹੁੰਦਾ, ਕਈ ਵਾਰੀ ਸਟੂਡੈਂਟ 7 ਵੀਕ ਚ ਇਨਰੋਲ ਹੁੰਦੇ ਆ, 4 ਹਫ਼ਤੇ ਬਾਅਦ ਐਗਜ਼ਾਮ ਕਲੀਅਰ ਕਰ ਲੈਂਦੇ ਨੇ, 3 ਹਫ਼ਤੇ ਬਾਅਦ ਐਗਜ਼ਾਮ ਕਲੀਅਰ ਕਰ ਲੈਂਦੇ ਨੇ ਕਿ ਹਾਂਜੀ ਸਾਨੂੰ ਇੱਕ ਕਲਿੱਕ ਕਰ ਗਈ ਮਾਇੰਡ ਦੇ ਵਿੱਚ ਚੀਜ਼ ਕਿ ਹਾਂ ਐਵੇਂ ਹੋਣਾ, ਐਵੇਂ ਪੜ੍ਹਨਾ।
1: ਇੱਕ ਮੇਰੇ ਦਿਮਾਗ ਛੋੜੇ ਸਵਾਲ ਹੈ, ਕਿੰਨੀ ਵਾਰੀ ਅਸੀਂ ਐਗਜ਼ਾਮ ਦੇ ਸਕਦੇ, ਇਹਦੀ ਕੋਈ ਲਿਮਿਟ ਹੁੰਦੀ ਹੈ ਜਾਂ ਕਾਫੀ ਵਾਰੀ ਦੇ ਸਕਦੇ ਹੁੰਦੇ?
0: ਗੁੱਡ ਨਿਊਜ਼ ਆ ਕਿ ਪਹਿਲਾਂ ਜਿਹੜੀ ਕਈ ਸਾਲ ਪਹਿਲਾਂ ਇਹਦੀ ਲਿਮਿਟ ਹੁੰਦੀ ਸੀਗੀ, 3 ਅਟੈਂਪਟ ਹੁੰਦੇ ਸੀਗੇ, ਤੇ 3 ਅਟੈਂਪਟ ਤੋਂ ਬਾਅਦ ਤੁਹਾਨੂੰ ਕਦੇ ਵੀ ਮੌਕਾ ਨਹੀਂ ਸੀ ਦਿੱਤਾ ਜਾਂਦਾ ਕਿ ਤੁਸੀਂ ਦੁਬਾਰਾ ਐਗਜ਼ਾਮ ਲਿਖ ਸਕੋ। ਅੱਜ ਦੇ ਟਾਈਮ ਦੇ ਵਿੱਚ ਨਰਸਿੰਗ ਦੀ ਇੰਨੀ ਕੁ ਡਿਮਾਂਡ ਆ, ਨਰਸਿਸ ਦੀ ਇੰਨੀ ਕੁ ਸ਼ਾਰਟੇਜ ਹੋ ਗਈ ਸੀਗੀ, ਤੇ ਹੁਣ ਵੀ ਜਿਹੜਾ ਇੱਕ ਸਰਵੇ ਹੋਇਆ ਕਿ ਕਿੰਨੀਆਂ ਸਾਰੀਆਂ ਨਰਸਿਸ ਰਿਟਾਇਰ ਹੋ ਰਹੀਆਂ ਨੇ 2027 ਤੱਕ, ਉਹਨਾਂ ਨੇ ਨਰਸਿਸ ਰੈਡੀ ਕਰਨੀਆਂ ਨੇ। ਉਹ ਰੈਡੀ ਕਰਨ ਦੇ ਲਈ ਉਹ ਬਾਰ ਬਾਰ ਤੁਹਾਨੂੰ ਮੌਕੇ ਦੇ ਰਹੇ ਆ, ਪਹਿਲੀ ਵਾਰ ਨਹੀਂ ਹੋਇਆ, ਦੂਜੀ ਵਾਰ ਨਹੀਂ ਹੋਇਆ, ਤੀਜੀ ਵਾਰ ਨਹੀਂ ਹੋਇਆ, ਜਿੰਨੇ ਵਾਰ ਤੁਸੀਂ 45 ਦਿਨ ਦਾ ਗੈਪ ਹੁੰਦਾ, 45 ਦਿਨ ਤੁਸੀਂ ਉਹ ਆਪਣੇ 7 ਵੀਕ ਕਿਵੇਂ ਯੂਜ਼ ਕਰਨੇ ਨੇ ਉਹ ਬਹੁਤ ਡਿਪੈਂਡ ਕਰਦਾ। ਕਈ ਵਾਰੀ ਸਿਵਲਿੰਗ ਜੀ ਹੁੰਦਾ, ਸਟੂਡੈਂਟਸ ਨਾ ਦੇਖ ਕੇ ਆਉਂਦੇ ਆ ਤੁੱਕਾ ਲਾ ਕੇ ਵੀ ਚੱਲ ਦੇਖ ਕੇ ਦੇਖ ਲੈਂਦੇ ਆ, ਦੇਖ ਕੇ ਐਗਜ਼ਾਮ ਨਹੀਂ ਕਲੀਅਰ ਹੋਣਾ। ਤੁਹਾਨੂੰ ਜਿਹੜੀ ਚੀਜ਼ ਪਤਾ ਹੋਣੀ ਚਾਹੀਦੀ ਉਹ ਪਤਾ ਹੀ ਹੋਣੀ ਚਾਹੀਦੀ ਆ
1: ਜੀ। ਜਿਵੇਂ ਹੁਣ ਤੁਸੀਂ ਦੱਸਿਆ ਕਿ ਰੂਲਸ ਥੋੜੇ ਫਲੈਕਸੀਬਲ ਹੋ ਗਏ ਆ, ਪਹਿਲਾਂ 3 ਵਾਰੀ ਦੇ ਸਕਦੇ ਸੀ, ਹੁਣ ਤੁਸੀਂ ਜ਼ਿਆਦਾ ਵਾਰੀ ਦੇ ਸਕਦੇ ਹੋ। ਜ਼ਾਹਿਰ ਹੈ ਕਿ ਡਿਮਾਂਡ ਹੈ, ਉਹਨਾਂ ਨੂੰ ਨਰਸਿਸ ਚਾਹੀਦੀਆਂ ਨੇ, ਤਾਂ ਕਰਕੇ ਉਹਨਾਂ ਨੇ ਰੂਲ ਥੋੜਾ ਫਲੈਕਸੀਬਲ ਕੀਤਾ। ਪਰ ਜੇ ਗਰਾਊਂਡ ਰਿਐਲਿਟੀ ਦੇਖੀਏ ਤੇ ਅਕਸਰ ਜੌਬਸ ਲੱਭਦੀਆਂ ਨਹੀਂ, ਟੈਸਟ ਕਲੀਅਰ ਕਰਕੇ ਵੀ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਜੇ ਕਿਸੇ ਦਾ ਟੈਸਟ ਕਲੀਅਰ ਹੋ ਗਿਆ, ਜੌਬ ਅਜੇ ਮਿਲੀ ਨਹੀਂ, ਤੇ ਉਹ ਕੀ ਕਰ ਸਕਦੇ?
0: ਬਹੁਤ ਇੱਕ ਰੀਅਲ ਲੈਵਲ ਦਾ ਤੁਸੀਂ ਕੁਐਸਚਨ ਪੁੱਛਿਆ। ਇਦਾਂ ਦੀਆਂ ਕਾਲਸ ਵੀ ਆਉਂਦੀਆਂ ਨੇ ਕਿ ਇੰਟਰਵਿਊ ਦੀ ਤਿਆਰੀ ਕਰਾ ਦਿਓ ਜੀ, ਜੌਬ ਨਹੀਂ ਮਿਲ ਰਹੀ, ਸਪੈਸ਼ਲੀ ਅਲਬਰਟਾ ਪ੍ਰੋਵਿੰਸ ਦੇ ਵਿੱਚ, ਕੈਲਗਰੀ ਦੇ ਵਿੱਚ, ਕਿਉਂਕਿ ਬਿਜ਼ੀ ਸਿਟੀਜ਼ ਹੁੰਦੀਆਂ ਨੇ। ਆਪਾਂ ਨੂੰ ਪਤਾ ਕੋਵਿਡ ਦੇ ਟਾਈਮ ਲੋਕ ਟੋਰਾਂਟੋ ਤੋਂ ਵੀ, ਸਰੀ ਤੋਂ ਵੀ, ਸਾਰੇ ਇੱਥੇ ਮੂਵ ਹੋਏ ਸੀਗੇ। ਹੁਣ ਇੱਕ ਸਿਟੀ ਦੇ ਵਿੱਚ ਇੰਨਾ ਰਸ਼ ਹੋ ਗਿਆ ਕਿ ਜੌਬਸ ਘੱਟ ਗਈਆਂ, ਠੀਕ ਹੈ ਜੀ, ਸੋ ਡਿਮਾਂਡ ਉਹਦੀ ਘੱਟ ਗਈ। ਪਰ ਤੁਸੀਂ ਸਿਰਫ ਇਕੱਲਾ ਜੌਬ ਤੇ ਨਹੀਂ ਰਹਿਣਾ, ਅਫਕੋਰਸ ਜਿਹੜਾ ਐਕਸਪੀਰੀਅੰਸ ਲੈਣਾ ਇੰਪੋਰਟੈਂਟ ਹੁੰਦਾ, ਕਈ ਵਾਰੀ ਤੁਹਾਨੂੰ ਘੰਟਾ ਟਰੈਵਲ ਵੀ ਕਰਨਾ ਪੈ ਸਕਦਾ। ਉਹ ਸਿਟੀ ਤੋਂ ਬਾਹਰ ਨਿਕਲ ਕੇ ਵੀ ਓਪਰਚੁਨਿਟੀਜ਼ ਦੇਖੋ, ਆਪਣੇ ਕੰਫਰਟ ਤੋਂ ਬਾਹਰ ਨਿਕਲੋ। ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ 20 ਮਿੰਟ ਦੀ ਡਰਾਈਵ ਤੇ ਜੌਬ ਮਿਲਣੀ ਆ, ਜਿੱਥੇ ਮਿਲਦੀ ਆ ਉੱਥੇ ਜੌਬ ਕਰੋ, ਤੇ ਆਪਣੀਆਂ ਨਾ ਓਪਰਚੁਨਿਟੀਜ਼ ਐਕਸਪਲੋਰ ਕਰੋ। ਅੱਜ ਵੀ ਤੁਸੀਂ ਇੰਡੀਡ ਤੇ ਸਰਚ ਕਰਕੇ ਦੇਖ ਲਓ ਸਿਵਲਿੰਗ ਜੀ, ਕਿੰਨੀਆਂ ਜੌਬਸ ਨਿਕਲੀਆਂ ਹੋਈਆਂ ਨੇ। ਉਹ ਕਾਹਤੋਂ ਨਿਕਲੀਆਂ ਹੋਈਆਂ ਨੇ? ਕਿਉਂਕਿ ਉਹਨਾਂ ਨੂੰ ਨੀਡ ਆ। ਉਹ ਨੀਡ ਤੁਸੀਂ ਪੂਰੀ ਕਿਵੇਂ ਕਰਨੀ ਆ? ਇੱਕ ਤਾਂ ਜੇ ਤੁਸੀਂ ਚੰਗੇ ਤਰੀਕੇ ਨਾਲ ਪੜ੍ਹਾਈ ਕੀਤੀ ਹੋਊ, ਜਦੋਂ ਤੁਸੀਂ ਐਨਕਲੈਕਸ ਦੀ ਤਿਆਰੀ ਕਰਦੇ ਹੋ। ਮੈਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਐਗਜ਼ਾਮਪਲਸ ਨਾਲ ਸਮਝਾਉਂਦੀ ਆ ਵੀ ਫਲੋਰ ਤੇ ਜਦੋਂ ਮੈਂ ਕੰਮ ਕਰਦੀ ਸੀ ਐਵੇਂ ਹੁੰਦਾ ਹੁੰਦਾ। ਤੁਸੀਂ ਇਹ, ਤੁਹਾਨੂੰ ਕੁਐਸਚਨ ਵੀ ਆ ਸਕਦਾ, ਇਹ ਹੋਊਗਾ ਵੀ ਰਿਐਲਿਟੀ ਦੇ ਵਿੱਚ, ਉਦੋਂ ਤੁਸੀਂ ਕੀ ਕਰਨਾ? ਉਹੀ ਕੁਐਸਚਨ ਇੰਟਰਵਿਊ ਦੇ ਵਿੱਚ ਪੁੱਛੇ ਜਾਂਦੇ ਆ। ਸੋ ਦੇਖਦੇ ਆ ਵੀ ਤੁਸੀਂ ਰੈਡੀ ਹੋ ਫਲੋਰ ਤੇ ਕੰਮ ਕਰਨ ਲਈ। ਉਹੀ ਅਨਕਲੈਕਸ ਐਗਜ਼ਾਮ ਪੁੱਛਦਾ, ਉਹੀ ਇੰਟਰਵਿਊ ਦੇ ਵਿੱਚ ਉਹੀ ਇਨਫੋਰਮੇਸ਼ਨ ਤੁਸੀਂ ਯੂਜ਼ ਕਰਨੀ ਆ ਫਲੋਰ ਦੇ ਉੱਤੇ। ਸੋ ਜੇ ਤੁਸੀਂ ਆਪਣੀ ਉਹ ਸਕਿੱਲਸ ਇੰਪਰੂਵ ਕਰਦੇ ਹੋ ਤੇ ਬਾਕੀ ਓਪਰਚੁਨਿਟੀਜ਼ ਦੇਖਦੇ ਹੋ ਆਲੇ ਦੁਆਲੇ ਕੀ ਆ, ਇਕੱਲੀ ਬੈੱਡ ਸਾਈਡ ਛੱਡ ਕੇ ਤੁਸੀਂ ਫ੍ਰੀ ਇੱਕ ਦਿਨ ਵੀ ਨਹੀਂ ਰਹੋਗੇ
1: ਜੀ।
0: ਜੀ
1: ਅੱਛਾ, ਜਦੋਂ ਅਸੀਂ ਕਲਾਸਿਸ ਦੀ ਗੱਲ ਕਰਦੇ ਹਾਂ ਤੇ ਉਹ ਬੈਕ ਹੋਮ ਦੇ ਨਾਲੋਂ ਬੜੀਆਂ ਡਿਫਰੈਂਟ ਹੁੰਦੀਆਂ, ਕਿਉਂਕਿ ਉੱਥੇ ਇੱਕ ਟਾਈਮ ਦਿੱਤਾ ਜਾਂਦਾ ਤੇ ਸਟੂਡੈਂਟ ਉਸ ਟਾਈਮ ਤੇ ਪਹੁੰਚ ਜਾਂਦੇ। ਪਰ ਜੇ ਇਹਨਾਂ ਮੁਲਕਾਂ ਦੀ ਗੱਲ ਕਰੀਏ ਤੇ ਹਰ ਕਿਸੇ ਦਾ ਆਪਣਾ ਆਪਣਾ ਸਕੇਜੂਅਲ ਬੜਾ ਟਾਈਟ ਹੈ। ਕੋਈ ਸਵੇਰ ਦੀਆਂ ਕਲਾਸਿਸ ਲੈ ਸਕਦਾ, ਕੋਈ ਦੁਪਹਿਰ ਦੀਆਂ ਲੈ ਸਕਦਾ, ਕੋਈ ਸ਼ਾਮ ਦੀਆਂ ਤੇ ਕੋਈ ਸਿਰਫ ਵੀਕਐਂਡ ਦੀਆਂ। ਤੁਹਾਡੇ ਸਕੇਜੂਅਲ 'ਚ ਫਲੈਕਸੀਬਿਲਿਟੀ ਦਿੰਦੇ ਹੋ ਤੁਸੀਂ ਆਪਣੇ ਸਟੂਡੈਂਟਸ ਨੂੰ?
0: ਜੀ, ਸੋ ਆਪਾਂ ਇੱਕ ਬੈਚ ਦੇ ਵਿੱਚ 40 ਤੋਂ ਵੱਧ ਸਟੂਡੈਂਟ ਨਹੀਂ ਲੈਂਦੇ। ਉੱਥੇ ਇਹ ਨਹੀਂ ਹੋਊਗਾ ਕਿ 500 ਸਟੂਡੈਂਟ ਬੈਠਾ ਹੋਇਆ ਤੇ ਮੈਨੂੰ ਮੇਰੇ ਸਟੂਡੈਂਟ ਦਾ ਨਾਮ ਵੀ ਨਹੀਂ ਪਤਾ, ਕਿਉਂਕਿ ਮੈਂ ਮੰਨਦੀ ਹਾਂ ਸਵਲੀਨ ਜੀ, ਜੇ ਮੈਨੂੰ ਮੇਰੇ ਸਟੂਡੈਂਟ ਦੀ ਪਰਸਨਲ ਪ੍ਰੋਫਾਈਲ ਨਹੀਂ ਪਤਾ, ਇੱਕ ਨਾਮ ਵੀ ਨਹੀਂ ਪਤਾ, ਤਾਂ ਉਹਨਾਂ ਦੀ ਪਰਫਾਰਮੈਂਸ ਕਿਵੇਂ ਪਤਾ ਲੱਗੂਗੀ? ਮੈਨੂੰ ਕਿਵੇਂ ਪਤਾ ਲੱਗੂਗਾ ਕਿ ਮੇਰਾ ਸਟੂਡੈਂਟ 7 ਹਫ਼ਤੇ ਬਾਅਦ ਰੈਡੀ ਆ ਜਾਂ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਟਾਈਮ ਲੱਗੂਗਾ? ਸੋ ਜਿਹੜੀ ਫਲੈਕਸੀਬਿਲਿਟੀ ਦੀ ਗੱਲ ਆਉਂਦੀ ਆ, ਐਨਜੀਐਨਸੀ ਦੇ ਵਿੱਚ ਤੁਹਾਨੂੰ ਫਲੈਕਸੀਬਿਲਿਟੀ ਜਿਹੜੀ ਮਿਲ ਸਕਦੀ ਆ ਉਹ ਹੋਰ ਕਿਤੇ ਨਹੀਂ ਮਿਲ ਸਕਦੀ। ਉਹਦਾ ਰੀਜ਼ਨ ਕੀ ਆ ਕਿ ਮੈਂ ਵੀਕਐਂਡ ਤੇ ਵੀ ਆਪਣੇ ਆਪ ਨੂੰ ਫ੍ਰੀ ਨਹੀਂ ਰੱਖਦੀ। ਸੋ ਮੇਰੇ ਘਰ ਦੇ ਕਹਿੰਦੇ ਰਹਿੰਦੇ ਆ ਤੂੰ ਵੀਕਐਂਡ ਤਾਂ ਛੱਡ ਦਿਆ ਕਰ, ਪਰ ਜਦੋਂ ਤੁਹਾਡਾ ਉਹ ਪੈਸ਼ਨ ਹੁੰਦਾ ਨਾ, ਜਦੋਂ ਤੁਹਾਨੂੰ ਵਧੀਆ ਲੱਗਦਾ, ਜਦੋਂ ਤੁਹਾਡੇ ਸਟੂਡੈਂਟ ਦਾ ਰਿਜ਼ਲਟ ਆਉਂਦਾ, ਤੁਹਾਨੂੰ ਐਂ ਲੱਗਦਾ ਕਿ ਤੁਸੀਂ ਦੁਬਾਰਾ ਪਾਸ ਹੋ ਗਏ। ਐਵਰੀ ਸਿੰਗਲ ਡੇ ਮੈਨੂੰ

0: ਸਟੂਡੈਂਟ ਤੋਂ ਮਿਸ ਹੋ ਗਿਆ ਉਹਨਾਂ ਕੋਲ ਓਪਰਚੁਨਿਟੀ ਹੁੰਦੀ ਆ ਸੇਮ ਸੈਸ਼ਨ ਆਪਾਂ ਈਵਨਿੰਗ ਦੇ ਵਿੱਚ ਰਿਪੀਟ ਕਰਦੇ ਹਾਂ ਕਿਉਂਕਿ ਜਿਹੜੇ ਮੇਰੇ ਸਟੂਡੈਂਟਸ ਨੇ ਸੁਵਲੀਨ ਜੀ ਉਹ ਫੁੱਲ ਟਾਈਮ ਜੋਬਸ ਵੀ ਕਰਦੇ ਨੇ ਬੱਚਿਆਂ ਵਾਲੇ ਸਟੂਡੈਂਟਸ ਨੇ ਬੱਚਿਆਂ ਨੂੰ ਕਲਾਸਿਸ ਛੱਡ ਕੇ ਆਉਣੀਆਂ ਲੈ ਕੇ ਆਉਣੀਆਂ ਸਾਰਾ ਕੁਝ ਉਹਨਾਂ ਨੇ ਮੈਨੇਜ ਕਰਨਾ ਹੁੰਦਾ ਸੋ ਕਈ ਵਾਰੀ ਸਟੂਡੈਂਟ ਹੋਰ ਵੀ ਕੁਐਸਚਨ ਪੁੱਛਦੇ ਕਿ ਤੁਸੀਂ ਐਕਸਟਰਾ ਫੀਸ ਲੈਂਦੇ ਹੋ ਇਹ ਚੀਜ਼ ਦੀ ਜੇ ਤੁਸੀਂ ਮਾਰਨਿੰਗ ਸੈਸ਼ਨ ਨਹੀਂ ਲਾਇਆ ਤਾਂ ਈਵਨਿੰਗ ਲਾਉਣੀ ਆ ਕੋਈ ਐਕਸਟਰਾ ਫੀਸ ਨਹੀਂ ਹੋਏਗੀ ਉਹਦੀ ਮੇਰਾ ਕੰਮ ਆ ਤੁਹਾਨੂੰ ਪੜ੍ਹਾਉਣਾ ਤੇ ਤੁਹਾਨੂੰ ਪਾਸ ਕਰਾਉਣਾ ਲੈਟਸ ਸੇ ਤੁਸੀਂ ਵੀਕਐਂਡ ਵੀਕ ਡੇਜ਼ ਦੇ ਵਿੱਚ ਤੁਸੀਂ ਬਹੁਤ ਬਿਜ਼ੀ ਸੀਗੇ ਤੁਹਾਡੀ ਜੋਬ ਸੀਗੀ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਕਲਾਸ ਨਹੀਂ ਲਾ ਪਾਏ ਵੀਕਐਂਡ ਸੈਸ਼ਨਸ ਹੁੰਦੇ ਨੇ ਜਿੱਥੇ ਜੋ ਵੀ ਆਪਾਂ ਵੀਕ ਡੇਜ਼ ਪੜ੍ਹਿਆ ਉਹੀ ਚੀਜ਼ ਆਪਾਂ ਵੀਕਐਂਡ ਤੇ ਪੜ੍ਹਦੇ ਹਾਂ ਤਾਂ ਕਿ ਤੁਹਾਡੇ ਕੋਈ ਵੀ ਕਲਾਸ ਮਿਸ ਨਾ ਹੋਵੇ ਜਦੋਂ ਤੁਸੀਂ ਕਲਾਸ 'ਚ ਬੈਠੇ ਹੋ ਜਦੋਂ ਤੁਸੀਂ ਆਪਣੇ ਟੀਚਰ ਨੂੰ ਕੁਐਸਚਨ ਕਰ ਸਕਦੇ ਹੋ ਕਿ ਇਹ ਮੇਰਾ ਡਾਊਟ ਸੀ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਸੋ ਕਈ ਵਾਰੀ ਸਟੂਡੈਂਟ ਦਾ ਇਹ ਵੀ ਕੁਐਸਚਨ ਹੁੰਦਾ ਤੁਸੀਂ ਰਿਕਾਰਡਿੰਗ ਸੈਸ਼ਨਸ ਪ੍ਰੋਵਾਈਡ ਕਰਦੇ ਹੋ ਰਿਕਾਰਡਿੰਗ ਦੇ ਵਿੱਚ ਤੁਹਾਡਾ ਰਿਜ਼ਲਟ ਨਹੀਂ ਆਉਣਾ ਸੋ ਰਿਕਾਰਡਿੰਗ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਟਾਈਮ ਵੇਸਟ ਕਰ ਲਓ ਯੂਟਿਊਬ ਤੇ ਬਹੁਤ ਸਾਰੀ ਇਨਫੋਰਮੇਸ਼ਨ ਪਈ ਹੈ ਤੁਹਾਡੇ ਕੋਲ ਹੈ ਨਾ ਤੁਸੀਂ ਰਿਕਾਰਡਿੰਗ ਦੇ ਵਿੱਚ ਕਈ ਵਾਰੀ ਸਟੂਡੈਂਟ ਪੜ੍ਹ ਕੇ ਚਲੇ ਜਾਂਦੇ ਐਗਜ਼ਾਮ ਲਈ ਤੇ ਉਹ ਫੇਲ ਹੋ ਜਾਂਦੇ ਨੇ ਸੋ ਇਸ ਤੋਂ ਵਧੀਆ ਤੁਸੀਂ ਚੰਗੇ ਤਰੀਕੇ ਨਾਲ ਪੜ੍ਹੋ
1: ਇਹਦੇ ਪਿੱਛੇ ਮੈਂ ਇੱਕ ਹੋਰ ਵੀ ਕਾਰਨ ਮੰਨਦੀ ਕਿਉਂਕਿ ਮੈਂ ਵੀ ਜਰਨਲਿਜ਼ਮ ਚੋਣ ਤੋਂ ਪਹਿਲਾਂ ਮੈਥਸ ਦੀ ਟੀਚਰ ਰਹੀ ਹਾਂ ਤੇ ਸ਼ੌਂਕੀਆ ਤੌਰ ਤੇ ਮੈਂ ਕਾਫੀ ਮੈਥਸ ਜਿਹੜਾ ਬੱਚਿਆਂ ਨੂੰ ਪੜ੍ਹਾਇਆ ਤੇ ਮੈਂ ਇਹ ਮਹਿਸੂਸ ਕੀਤਾ ਉਦੋਂ ਕਿ ਜੇ ਤੁਹਾਡਾ ਇੱਕ ਕਨੈਕਸ਼ਨ ਹੈ ਨਾ ਬੱਚੇ ਦੇ ਨਾਲ ਜੇ ਤੁਸੀਂ ਕਿਸੇ ਨੂੰ ਨਾਮ ਲੈ ਕੇ ਬੁਲਾ ਰਹੇ ਹੋ ਕਿਸੇ ਨੂੰ ਇਹ ਸਮਝ ਆ ਰਹੀ ਕਿ ਤੁਹਾਡੇ ਬੱਚੇ ਨੂੰ ਇੰਪੋਰਟੈਂਟ ਫੀਲ ਕਰਾ ਰਹੇ ਹੋ ਤੇ ਬੱਚਾ ਜ਼ਿਆਦਾ ਸਿੱਖਦਾ ਜੇ ਤੁਸੀਂ ਕਲਾਸ 'ਚ ਆ ਰਹੇ ਹੋ ਲੈਕਚਰ ਦੇ ਕੇ ਕਲਾਸ 'ਚੋਂ ਬਾਹਰ ਜਾ ਰਹੇ ਹੋ ਤੁਹਾਡੀ ਕਿਸੇ ਨਾਲ ਕਨੈਕਟੀਵਿਟੀ ਨਹੀਂ ਬਣ ਰਹੀ ਤੁਹਾਡਾ ਕਿਸੇ ਨਾਲ ਰਿਲੇਸ਼ਨ ਨਹੀਂ ਬਣ ਰਿਹਾ ਤੁਸੀਂ ਕਿਸੇ ਨੂੰ ਆਪਣੇਪਨ ਵਾਲੀ ਫੀਲ ਨਹੀਂ ਦੇ ਰਹੀ ਤੇ ਬੱਚਾ ਉਦੋਂ ਸਿੱਖਦਾ ਵੀ ਨਹੀਂ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ
0: ਮੈਂ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕਹੀ ਆ ਕਿ ਜਿੰਨਾ ਟਾਈਮ ਤੁਸੀਂ ਇਹ ਨਹੀਂ ਹੁੰਦਾ ਕਿ ਬਸ ਪੜ੍ਹਾਉਣਾ ਜਾਂ ਫਿਰ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਵੀ ਤੂੰ ਪੇਪਰ ਨਹੀਂ ਕਲੀਅਰ ਕੀਤਾ ਤੂੰ ਕਰ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਹੈ ਇਮੋਸ਼ਨਲੀ ਤੁਸੀਂ ਸਪੋਰਟ ਪ੍ਰੋਵਾਈਡ ਕਰਨੀ ਹੁੰਦੀ ਆ ਸਟੂਡੈਂਟਸ ਨੂੰ ਆਉਂਦਾ ਸਾਰਾ ਕੁਝ ਹੁੰਦਾ ਕਈ ਵਾਰੀ ਕੀ ਹੁੰਦਾ ਕਿ ਉਹ ਸਿਰਫ ਘਬਰਾ ਕੇ ਐਗਜ਼ਾਮ ਸੈਂਟਰ ਤੋਂ ਘਬਰਾ ਕੇ ਭੁੱਲਣ ਲੱਗ ਜਾਂਦੇ ਆ ਚੀਜ਼ਾਂ ਸੋ ਮੈਂ ਉਹਨਾਂ ਨੂੰ ਰੈਡੀ ਕਰਦੀ ਹਾਂ ਉਹ ਸਾਰੀਆਂ ਚੀਜ਼ਾਂ ਲਈ ਕਿ ਇਟਸ ਨੋਟ ਐਂਡ ਆਫ ਦਾ ਵਰਲਡ ਜੇ ਤੁਸੀਂ ਫੇਲ ਵੀ ਹੋਗੇ ਮੇਰੇ ਕੋਲ ਦੁਬਾਰਾ ਆ ਜਾਓ ਮੈਂ ਤੁਹਾਡੇ ਨਾਲ ਹੋਊਂਗੀ ਸੋ ਇੰਨੀ ਕੁ ਗੱਲ ਜਦੋਂ ਤੁਸੀਂ ਕਹਿ ਦਿੰਦੇ ਹੋ ਮੈਂ ਆਪਣਾ ਡਰਾਸਟਿਕ ਰਿਜ਼ਲਟ ਦਾ ਜਿਹੜਾ ਗ੍ਰਾਫ ਉੱਪਰ ਜਾਂਦਾ ਦੇਖਿਆ ਕਿਉਂਕਿ ਸਟੂਡੈਂਟਸ ਨੂੰ ਇੱਕ ਹੌਸਲਾ ਹੁੰਦਾ ਵੀ ਸਾਡੇ ਨਾਲ ਕੋਈ ਹੈ ਡਜ਼ਨਟ ਮੈਟਰ ਮੈਂ ਪਾਸ ਹਾਂ ਜਾਂ ਫੇਲ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਹਮੇਸ਼ਾ ਸਾਨੂੰ ਇਹ ਗੱਲ ਸਿਖਾਉਂਦੇ ਨੇ ਕਿ ਡਿੱਗ ਕੇ ਸਵਾਰ ਹੁੰਦੇ ਨੇ ਸੋ ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਡਿੱਗੋਗੇ ਨਹੀਂ ਉਹਦਾ ਜਿਹੜਾ ਫਲ ਹੋਊਗਾ ਐਟ ਦੀ ਐਂਡ ਬਹੁਤ ਸੋਹਣਾ ਹੋਊਗਾ ਜੇ ਤੁਸੀਂ ਦੁਬਾਰਾ ਫੇਲ ਹੋ ਕੇ ਫੇਰ ਪਾਸ ਹੋਵੋਗੇ ਜਦੋਂ ਈਜ਼ੀਲੀ ਚੀਜ਼ਾਂ ਮਿਲ ਜਾਂਦੀਆਂ ਨੇ ਉਹਨਾਂ ਦੀ ਇੰਨੀ ਕਦਰ ਆਪਾਂ ਨੂੰ ਨਹੀਂ ਹੁੰਦੀ
1: ਬਿਲਕੁਲ ਜੀ ਇਸ ਵੇਲੇ ਅੱਛਰ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਨੇ ਸੁਣ ਵੀ ਰਹੇ ਨੇ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ
0: ਸੋ ਮੈਂ ਮੈਸੇਜ ਇਹ ਦੇਣਾ ਚਾਹੂੰਗੀ ਦੇਖੋ ਆਪਣੇ ਪੇਰੈਂਟਸ ਨੇ ਆਪਣੀਆਂ ਡਿਊਟੀਜ਼ ਨਿਭਾ ਦਿੱਤੀਆਂ ਤੁਹਾਨੂੰ ਨਰਸਿੰਗ ਕਰਾਤੀ GNM ਕਰਾਤੀ ਔਖੇ ਹੋ ਕੇ ਸੌਖੇ ਹੋ ਕੇ ਇਦੋਂ ਬਾਅਦ ਜਦੋਂ ਹੁਣ ਆਪਾਂ ਸਾਰੇ ਅਡਲਟ ਹੁੰਦੇ ਹਾਂ ਆਪਾਂ 24-25 ਸਾਲਾਂ ਦੇ ਹੈਗੇ ਹਾਂ ਆਪਣੀ ਰਿਸਪੋਂਸੀਬਿਲਟੀ ਲਓ ਜੇ ਤੁਹਾਡਾ ਕਾਫੀ ਜ਼ਿਆਦਾ ਸਟੱਡੀ ਗੈਪ ਆ ਕਿਸੇ ਵੀ ਰੀਜ਼ਨ ਕਰਕੇ ਆਪਣੀਆਂ ਸਟੱਡੀਜ਼ ਕੰਟੀਨਿਊ ਨਹੀਂ ਸੀ ਕਰ ਪਾਏ ਤੁਸੀਂ ਇੱਕ ਵਾਰੀ ਫ੍ਰੀ ਕਾਲ ਸਕੈਜੂਲ ਕਰ ਸਕਦੇ ਹੋ ਇਨਫੋਰਮੇਸ਼ਨ ਦਾ ਕੋਈ ਉਹ ਨਹੀਂ ਹੁੰਦਾ ਤੁਸੀਂ ਮੈਨੂੰ ਕਦੇ ਵੀ ਕਾਲ ਕਰੋ ਇਨਫੋਰਮੇਸ਼ਨ ਲਓ ਕਿ ਤੁਸੀਂ ਐਲੀਜੀਬਲ ਹੈ ਐਗਜ਼ਾਮ ਦੇਣ ਲਈ ਜੇ ਤੁਸੀਂ ਐਲੀਜੀਬਲ ਹੈਗੇ ਹੋ ਐਮਾਜ਼ੋਨ ਦੀਆਂ ਫੈਕਟਰੀਜ਼ 'ਚ ਟਿਮ ਹਾਰਟਨਸ 'ਚ ਰੈਸਟੋਰੈਂਟ 'ਚ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ $15-16-16-20-20 ਤੇ ਆਪਣਾ ਤੁਸੀਂ ਉਹ ਪੜ੍ਹਾਈ ਦਾ ਫਾਇਦਾ ਚੱਕੋ ਬੇਸਿਕਲੀ ਜੇ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਪੜ੍ਹਾਇਆ ਤਾਂ ਹੁਣ ਆਪਣੀ ਜ਼ਿੰਮੇਵਾਰੀ ਲਓ ਕਿ ਅਸੀਂ ਪੇਪਰ ਕਲੀਅਰ ਕਰਨਾ ਹੀ ਕਰਨਾ ਇੱਕ ਜਿੱਦ ਫੜ ਲਓ
1: ਬਹੁਤ ਸ਼ੁਕਰੀਆ ਅਰਸ਼ਰ ਤੁਸੀਂ ਸਟੂਡੀਓ 'ਚ ਆਏ ਥੈਂਕ ਯੂ ਸੋ ਮਚ
0: ਥੈਂਕ ਯੂ ਜੀ ਥੈਂਕ ਯੂ ਸੋ ਮਚ
1: ਇਸ ਜੀ ਸਾਡੇ ਨਾਲ ਅਰਸ਼ਪ੍ਰੀਤ ਕੌਰ ਚਹਿਲ ਜਿਨ੍ਹਾਂ ਨੇ ਬਹੁਤ ਹੀ ਯੂਸਫੁਲ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਂ ਉਮੀਦ ਕਰਦੀ ਹਾਂ ਕਿ ਬਹੁਤ ਸਾਰਿਆਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ ਹੋਣਗੇ ਬਹੁਤ ਸਾਰਿਆਂ ਨੂੰ ਮੋਟੀਵੇਸ਼ਨ ਮਿਲੀ ਹੋਊਗੀ ਫਿਰ ਇੱਕ ਨਵੀਂ ਇੰਟਰਵਿਊ ਇਸੇ ਤਰ੍ਹਾਂ ਦੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਅੱਜ ਦੀ ਇੰਟਰਵਿਊ 'ਚ ਮੈਨੂੰ ਸਵਲੀਨ ਕੌਰ ਜੱਸੜ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ।

0: ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
0: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4807717 1790 star movie

94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन।
2: ओहो रह गए ना फेर पीछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇ

0: ਚੱਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor.
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868.
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ. ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ. ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ. ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ. ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ. ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ. ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ. ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496. ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ. 5876174696.
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ. ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ. ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ. ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ.
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ.
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ. ਕੀਮਤਾਂ ਘੱਟ ਤੇ ਕੁਆਲਿਟੀ A1.
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ.
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ. ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ.
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
0: ਦੂਜੀ ਲੋਕੇਸ਼ਨ 117-7771 Avenue,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ.
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222. ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM, ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ. ਅੱਜ 21 ਅਗਸਤ ਹੈ, ਦਿਨ ਸ਼ੁੱਕਰਵਾਰ ਹੈ, ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹਿਣਾ. ਪ੍ਰੋਗਰਾਮ ਦੇ ਵਿੱਚ ਕੁਛ ਹੀ ਸਮੇਂ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਉੱਘੇ ਵਿਸ਼ਲੇਸ਼ਕ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ. ਪੰਜਾਬ ਦੇ ਵਿੱਚ ਇਲੈਕਸ਼ਨ ਈਅਰ ਹੈ ਤੇ ਕਈ ਤਰ੍ਹਾਂ ਦੀਆਂ ਜੋੜ ਤੋੜ ਦੀਆਂ ਸਿਆਸਤਾਂ ਉੱਥੇ ਚੱਲ ਰਹੀਆਂ ਨੇ, ਇਲਜ਼ਾਮ ਤਰਾਸ਼ੀਆਂ ਦਾ ਦੌਰ ਹੈ ਤੇ ਟੁੱਟ ਭੱਜ ਰਾਜਨੀਤੀ ਦੇ ਵਿੱਚ ਜਾਰੀ ਹੈ. ਸੋ ਇਸ ਵੇਲੇ ਪੰਜਾਬ ਦੇ ਹਾਲਾਤ ਕਿੱਦਾਂ ਦੇ ਨੇ, ਕੁਛ ਵੱਡੀਆਂ ਖਬਰਾਂ ਦੀ ਜ਼ਿਆਦਾ ਤਫਸੀਲ ਉਹਨਾਂ ਤੋਂ ਅਸੀਂ ਹਾਸਲ ਕਰਨੀ ਹੈ. ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ, ਬਹੁਤ ਵੱਡੀਆਂ ਖਬਰਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਚਰਚਾ ਕਰਨੀ ਹੈ. ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ. ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ. ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ. ਉਹਨਾਂ ਨੂੰ ਕਾਲ ਕਰ ਲਓ 587-832-1208 ਤੇ. ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ. ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ.

ਸੰਭਾਲਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪੌਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਸੀਨੀਅਰ ਜਰਨਲਿਸਟ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਵਰੀਨ, ਸਤਿ ਸ੍ਰੀ ਅਕਾਲ ਜੀ।
0: ਜੀ ਪੰਨੂ ਸਾਹਿਬ, ਕੌਮੀ ਇਨਸਾਫ਼ ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਸੀ, ਉਹ ਕਿਵੇਂ ਦਾ ਰਿਹਾ ਜੀ?
1: ਦੇਖੋ, ਪੰਜਾਬ ਬੰਦ ਇਹੋ ਜਿਹੇ ਮੌਕਿਆਂ ਉੱਤੇ ਜੋ ਸੱਦਾ ਦਿੱਤਾ ਜਾਵੇ ਤੇ ਸੱਦਾ ਕਾਮਯਾਬ ਹੋ ਜਾਂਦਾ ਹੁੰਦਾ ਤੇ ਹੋਣਾ ਸੀ, ਹੋ ਗਿਆ। ਇਹ ਚ ਕੋਈ ਸ਼ੱਕ ਨੀ ਕਿ ਕੁਝ ਇੱਕ ਇਲਾਕਿਆਂ ਨੂੰ ਜਿੱਦਾਂ ਪਠਾਨਕੋਟ ਹੈ, ਉੱਥੇ ਕਿਉਂਕਿ ਹਿੰਦੂ ਆਬਾਦੀ ਜ਼ਿਆਦੀ, ਉੱਥੇ ਕੋਈ ਬਹੁਤਾ ਅਸਰ ਨਹੀਂ ਪਿਆ। ਬਲਾਚੌਰ ਦੇ ਵਿੱਚ ਉਸ ਏਰੀਏ ਚ ਅੱਡੇ ਖੁੱਲੇ ਰਹੇ ਪਰ ਆਵਾਜਾਈ ਜਿਹੜੇ ਰੁਕੀ ਰਹੀ ਹੈ, ਲੋਕ ਬਹੁਤ ਇੱਧਰ ਨੇ ਆਏ ਤੇ ਹਾਈਵੇ ਚੱਲਦਾ ਰਿਹਾ। ਏਦਾਂ ਹੀ ਕੁਛ ਹੋਰ ਇਲਾਕੇ ਨੇ, ਫਾਜ਼ਿਲਕਾ ਵਗੈਰਾ, ਉਹਨਾਂ ਥਾਵਾਂ ਤੇ ਘੱਟ ਅਸਰ ਰਿਹਾ, ਪਰ ਬਾਕੀ ਸਾਰੇ ਪੰਜਾਬ ਚ ਅਸਰ ਪੂਰਾ ਸੀ। ਸਰਕਾਰੀ ਅਦਾਰੇ, ਬੈਂਕਾਂ ਵਗੈਰਾ, ਉਹਨਾਂ ਨੇ ਆਖਿਆ ਸੀਗਾ ਕਿ ਜੇ ਜ਼ਿਆਦਾ ਅਸਰ ਜਾਪੇ ਤੇ ਬੰਦ ਕਰ ਲਿਓ, ਚੱਲ ਸਕਦੀਆਂ ਚਲਾ ਲਿਓ। ਮੈਂ ਜਲੰਧਰ ਚ ਕੱਲ ਵੇਖਿਆ ਇੱਕ ਥਾਂ ਤੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ, ਮੈਨੂੰ ਆਪ ਨੂੰ ਕੰਮ ਸੀ, ਮੈਂ ਗਿਆ ਤੇ ਬੰਦ, ਮੈਂ ਵਾਪਸ ਮੁੜਦਾ ਪਿਆ ਸਾ ਤੇ ਉਹਨਾਂ ਦੀ ਇੱਕ ਹੋਰ ਬ੍ਰਾਂਚ ਖੁੱਲੀ, ਮੈਂ ਉੱਥੇ ਗਿਆ। ਉਹ ਕਹਿੰਦੇ ਜੀ, ਉਹਨਾਂ ਵਾਲਾ ਕੰਮ ਅਸੀਂ ਕਰ ਦਿੰਦੇ, ਰਿਹਾ ਤੁਸੀਂ, ਉਹ ਆਪੇ ਬੰਦ ਕਰੀ ਬੈਠੇ ਆ। ਮੈਨੇਜਮੈਂਟ ਨੇ ਆਖਿਆ ਜੇ ਚੱਲਦਾ ਤੇ ਚਲਾਓ, ਨਹੀਂ ਚੱਲਦਾ ਤੇ ਰੋਕ ਦਿਓ, ਜੋ ਤੁਹਾਡੀ ਮਰਜ਼ੀ ਆ। ਇਸੇ ਤਰ੍ਹਾਂ ਇਹ HDFC ਹੋਰ ਬੈਂਕਾਂ ਚ ਵੀ ਸੀ ਕਿ ਜਿਹਨਾਂ ਦਾ ਛੁੱਟੀ ਕਰਨ ਦਾ ਇਰਾਦਾ ਸੀ, ਉਹਨਾਂ ਨੇ ਕਹਿਤਾ ਜੀ ਬੰਦ ਅਸੀਂ ਨਹੀਂ ਚਲਾਉਣਾ, ਬੰਦ ਤੋੜੋਗੇ। ਬਾਕੀ ਬੈਂਕਾਂ ਚਲਾਈ ਗਿਆ ਵੀ ਜੇ ਕੋਈ ਆ ਕੇ ਆਖੇਗਾ ਤੇ ਬੰਦ ਕਰ ਦਿਆਂਗੇ। ਸਕੂਲ ਕਾਲਜ ਬੰਦ ਰਹੇ। ਅਸਰ ਬਾਜ਼ਾਰਾਂ ਦੇ ਵਿੱਚ ਵੀ ਚੋਖਾ ਸੀ, 90% ਤੋਂ ਵੱਧ ਬਾਜ਼ਾਰ ਬੰਦ ਸੀ 2 ਵਜੇ ਤੱਕ, ਪਰ ਕੁਝ ਕੁਝ ਵਿੱਚੋਂ ਖੋਲੀ ਬੈਠੇ ਸੀ ਕਿ ਜੇ ਆਉਂਦੇ ਜਾਪਣਗੇ ਕੁਛ ਲੋਕ ਤੇ ਅਸੀਂ ਬੰਦ ਕਰ ਦਿਆਂਗੇ, ਪਹਿਲਾਂ ਬੰਦ ਕਰਕੇ ਕਾਹਨੂੰ ਬਹਿਣਾ। ਇਸ ਤਰ੍ਹਾਂ ਦਾ ਰਲਵਾ ਮਿਲਾ ਹੋਇਆ ਅਸਰ ਕਰ ਲੋ। ਇਹਦੇ ਨਾਲ ਵੀ ਵੱਡੀ ਗੱਲ ਇਹ ਆ ਕਿ ਇਸ ਸਾਰੇ ਅਸਰ ਦੇ ਦੌਰਾਨ ਇਹ ਚਰਚਾ ਲਗਾਤਾਰ ਹੁੰਦੀ ਰਹੀ ਕਿ ਜਿਨ੍ਹਾਂ ਦੇ ਵਾਸਤੇ ਬੰਦ ਕੀਤਾ ਜਾਣਾ ਉਹਨਾਂ ਦੀ ਆਪਣੀ ਪਾਲਿਸੀ ਕੀ ਹੈ। ਜਿਨ੍ਹਾਂ ਦੇ ਵਾਸਤੇ ਬੰਦ ਕੀਤਾ ਜਾਣਾ, ਨਾਂ ਸਾਰੇ ਦਿੱਤੇ ਗਏ, ਪੁਰਾਣਾ ਪੁਰਾਣਾ ਬੰਦੀ ਸਿੰਘ ਨੂੰ ਰਿਹਾ ਕਰੋ, ਉਹਨਾਂ ਦੀ ਆਪੋ ਚ ਇੱਕ ਸੁਰ ਨੇ। ਹੁਣ ਇਹਨਾਂ ਚੋਂ ਇੱਕ ਜਿਹੜਾ, ਉਹਨੂੰ ਫਾਂਸੀ ਦਾ ਹੁਕਮ ਹੈ, ਉਹ ਮੁੜ ਮੁੜ ਅੰਦਰੋਂ ਬਿਆਨ ਜਾਰੀ ਕਰਦਾ ਕਿ ਬਾਦਲ ਅਕਾਲੀ ਦਲ ਦੇ ਨਾਲ ਆ, ਉਹਦੀ ਭੈਣ ਨੇ ਬਾਦਲ ਅਕਾਲੀ ਦਲ ਵੱਲੋਂ ਚੋਣ ਵੀ ਲੜੀ।

0: ਉਹਨਾਂ ਦੇ ਪੱਖ ਚ ਬਿਆਨ ਦਿੰਦਾ ਤੇ ਦੂਸਰੇ ਸਾਰੇ ਬਾਦਲ ਅਕਾਲੀ ਦਲ ਦੇ ਖਿਲਾਫ਼ ਬਿਆਨ ਦਿੰਦੇ ਆ, ਇੱਕੋ ਕੇਸ ਦੇ ਵਿੱਚ ਨੇ, ਅੱਡੋ ਅੱਡ ਬੋਲੀ ਹੈ। ਇਸੇ ਤਰ੍ਹਾਂ ਹੀ ਦੋ ਤਿੰਨ ਥਾਵਾਂ ਹੋਰ ਨਾ ਤੋਂ ਰਿਪੋਰਟਾਂ ਅਖਬਾਰਾਂ ਚ ਛਪ ਗਈਆਂ ਨੇ ਕਿ ਇੱਕੋ ਜੇਲ੍ਹ ਚ ਬੰਦ ਹੈ ਪਰ ਆਪਸ ਵਿੱਚ ਬੋਲਚਾਲ ਹੈ ਨੀ, ਖਾਣਾ ਵੀ ਵੱਖੋ ਵੱਖਰਾ ਬਣਾ ਕੇ ਖਾਂਦੇ ਆ। 2 ਸਾਲ ਪਹਿਲਾਂ ਬਾਬੇ ਬਕਾਲੇ ਇੱਕ ਕਾਨਫਰੰਸ ਹੋਈ ਸੀ ਬਾਦਲ ਅਕਾਲੀ ਦਲ ਦੀ, ਉੱਥੇ ਇੱਕ ਬੰਦੀ ਸਿੰਘ ਉਹਨਾਂ ਦਿਨਾਂ ਚ ਪਰੋਲ ਤੇ ਆਇਆ ਸੀ, ਉਹ ਆ ਕੇ ਬੋਲਿਆ। ਉਹਨੇ ਦੱਸਿਆ ਵੀ ਉਹ 34 ਸਾਲ ਹੋ ਗਏ ਜੇਲ੍ਹ ਚ, ਤੇ ਉਹਨੇ ਆਖਿਆ ਜਿਹੜੇ ਇੱਥੇ ਕੱਲ ਗਏ ਜੇ 2-2, 4-4 ਸਾਲ ਵਾਲੇ ਆ, ਉਹ ਆਪਣੇ ਆਪ ਨੂੰ ਬੰਦੀ ਸਿੰਘ ਕਹਿੰਦੇ ਆ ਤੇ ਇਹ ਜਿਹੜੇ 34-35 ਸਾਲ ਵਾਲੇ ਇਹਨਾਂ ਦੀ ਗੱਲ ਨੀ ਕੋਈ ਕਰਦਾ। ਯਾਨੀ ਇਹਨਾਂ ਚ ਮਤਭੇਦ ਵੀ ਕਾਫੀ ਜ਼ਿਆਦੇ ਆ। ਉਹ ਜੋ ਵੀ ਹੋਵੇ, ਆਮ ਲੋਕਾਂ ਚ ਪਰਸੈਪਸ਼ਨ ਇਹ ਆ ਵੀ ਕਿਸੇ ਨੂੰ ਵੀ ਸਾਰੀ ਉਮਰ ਲਈ ਜੇਲ੍ਹ ਚ ਨਹੀਂ ਰੱਖਿਆ ਜਾ ਸਕਦਾ। ਜੇ ਫੜੇ ਵੀ ਇਹਨਾਂ ਦੇ ਕੇਸਾਂ ਦਾ ਨਿਪਟਾਰਾ ਕਦੇ ਨਾ ਕਦੇ ਕਿਤੇ ਨਾ ਕਦੇ ਤੇ ਹੋਣਾ ਚਾਹੀਦਾ। ਉਹ ਕਹਿੰਦੇ ਜੀ ਕਤਲ ਦੇ ਕੇਸ ਚ ਸਜਾਵਾਂ ਨੇ, ਤੇ ਕਤਲ ਦੇ ਕੇਸ ਵਿੱਚ ਸਜ਼ਾ ਤਾਂ ਸੱਚੇ ਸੌਦੇ ਵਾਲੇ ਰਾਮ ਰਹੀਮ ਨੂੰ ਵੀ ਆ, ਉਹ ਤੀਸਰੇ ਦਿਨ ਬਾਹਰ ਆ ਜਾਂਦਾ। ਉਹਨੂੰ ਬਲਾਤਕਾਰ ਦੇ ਕੇਸ ਵਿੱਚ ਵੀ ਸਜ਼ਾ ਹੋਈ ਤਾਂ ਵੀ ਬਾਹਰ ਆ ਜਾਂਦਾ, ਉਹਨੂੰ ਕੋਈ ਰੋਕਦਾ ਨੀ। ਇਹਨਾਂ ਨੂੰ ਅੰਦਰੋਂ ਕੋਈ ਨਿਕਲ ਨਹੀਂ ਦਿੰਦਾ, ਪਰੋਲ ਵੀ ਨਹੀਂ ਦੇ ਰਿਹਾ। ਪਹਿਲਾਂ ਕਹਿੰਦੇ ਸੀ ਪੰਜਾਬ ਦੀ ਸਰਕਾਰ ਪਰੋਲ ਨਹੀਂ ਦਿੰਦੀ, ਪੰਜਾਬ ਦੀ ਸਰਕਾਰ ਨੇ ਆਖਿਆ ਜੀ ਅਸੀਂ ਪਰੋਲ ਮਨਜ਼ੂਰ ਕਰਤੀ ਆ, ਪਰ ਮਨਜ਼ੂਰੀ ਅੰਤਮ ਦੇਣੀ ਆ ਗਵਰਨਰ ਨੇ, ਕਿਉਂਕਿ ਮਾਮਲਾ ਚੰਡੀਗੜ੍ਹ ਦਾ ਕਤਲ ਕੇਸ ਸੀ, ਚੰਡੀਗੜ੍ਹ ਚ ਹੋਇਆ ਸੀ ਕਤਲ, ਮੁੱਖ ਮੰਤਰੀ ਬੇਅੰਤ ਸਿੰਘ ਦਾ ਮੁਕਦਮਾ ਵੀ ਉੱਥੇ ਚੱਲਿਆ, ਤਫਤੀਸ਼ ਵੀ ਉਹਨਾਂ ਕੀਤੀ, ਬੰਦਾ ਵੀ ਚੰਡੀਗੜ੍ਹ ਦੀ ਜੇਲ੍ਹ ਚ। ਉਹ ਕਹਿੰਦੇ ਪੰਜਾਬ ਸਰਕਾਰ ਕੀ ਕਰੇ, ਅਸੀਂ ਮਨਜ਼ੂਰੀ ਦੇਣੀ ਦੇਤੀ, ਤੁਸੀਂ ਹਟ ਜਾਓ। ਗਵਰਨਰ ਨੇ ਅੱਗੋਂ ਰੋਕਤਾ, ਉਹਨਾਂ ਨੇ ਆਖਿਆ ਜੀ ਅਸੀਂ ਕੁਝ ਘੰਟਿਆਂ ਵਾਸਤੇ ਛੱਡ ਸਕਦੇ ਹਾਂ, ਜਾ ਕੇ ਮਾਂ ਨੂੰ ਮਿਲ ਕੇ ਮੁੜ ਆਵੇ। ਉਹਨੇ ਆਖਿਆ ਮੈਂ ਜਾਂਦਾ ਹੀ ਨੀ ਜੇ ਤੁਸੀਂ ਏਦਾਂ ਕਰਨੀ ਹੈ। ਹੁਣ ਏਦਾਂ ਦੀ ਕੰਟਰੋਵਰਸੀ ਬੜੀ ਹੈ, ਭਾਜਪਾ ਦੇ ਕੁਝ ਲੀਡਰ ਕਹਿੰਦੇ ਨਾ ਸਾਰਿਆਂ ਨੂੰ ਪਰੋਲ ਮਿਲਣੀ ਚਾਹੀਦੀ, ਨਾਲ ਛੱਡਣਾ ਚਾਹੀਦਾ, ਕੁਝ ਕਹਿੰਦੇ ਨਹੀਂ ਛੱਡਣਾ ਚਾਹੀਦਾ। ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਪਹਿਲਾਂ ਵਿਰੋਧ ਕਰਦਾ ਸੀ, ਹੁਣ ਉਹ ਕਹਿੰਦਾ ਜੀ ਦੇਸ਼ ਹਿੱਤ ਵਿੱਚ, ਮੈਂ ਇਹਨਾਂ ਨੂੰ ਛੱਡਣ ਦੇ ਪੱਖ ਵਿੱਚ। ਲੋਕੀ ਕਹਿੰਦੇ ਦੇਸ਼ ਹਿੱਤ ਵਿੱਚ ਨਹੀਂ, ਭਾਜਪਾ ਦੇ ਹਿੱਤ ਜਾ ਕੇ ਭਾਜਪਾ ਦੀਆਂ ਸਿੱਖ ਵੋਟਾਂ ਨਾਲ ਖਰਾਬ ਹੋਣ, ਇਸ ਕਰਕੇ ਮੰਨਦਾ, ਉਹਦਾ ਦਿਲੋਂ ਸਹਿਮਤ ਨਹੀਂ। ਤਾਂ ਇਹ ਸਾਰੇ ਮਾਮਲਾ ਇਸ ਤਰ੍ਹਾਂ ਦਾ, ਇਹ ਚ ਕੰਟਰੋਵਰਸੀ ਬਹੁਤ ਹੈ। ਪਰ ਬੰਦ ਵਾਸਤੇ ਲੋਕਾਂ ਦਾ ਹੁੰਗਾਰਾ ਕੱਲ ਆਮ ਤੌਰ ਤੇ ਠੀਕ ਸੀ, ਕਿਸੇ ਨੇ ਕਿਸੇ ਥਾਂ ਤੇ ਕੋਈ ਵਿਰੋਧ ਨਹੀਂ ਕੀਤਾ। 1-2 ਥਾਵਾਂ ਤੋਂ ਝਗੜੇ ਦੀ ਮਾੜੀ ਮੋਟੀ ਖ਼ਬਰ ਆਈ, ਕਿਸੇ ਐਂਬੂਲੈਂਸ ਰੋਕ ਲਈ, ਉਹਨਾਂ ਲੋਕਾਂ ਆਖਿਆ ਸੀ ਜਲਦੀ ਜਾਣਾ, ਉਹ ਤੋਂ ਐਵੇਂ ਹੋਈ। ਇੱਕ ਥਾਂ ਤੇ ਇੱਕ ਵਿਆਹ ਵਾਲੀ ਗੱਡੀ ਰੋਕ ਲਈ, ਮੁੰਡਾ ਲਾੜਾ ਰੋਕ ਕੇ ਨਾ ਉਠਾ ਛੱਡਿਆ, ਉੱਥੇ ਤੂੰ ਐਵੇਂ ਹੋਈ। ਇੱਕ ਥਾਂ ਤੇ ਇੱਕ ਮਰੀਜ਼ ਨੂੰ ਲੈ ਕੇ ਜਾਂਦੇ ਸੀ, ਉਹ ਆਖਣ ਅਸੀਂ ਮਰੀਜ਼ ਲੈ ਕੇ ਜਾਣਾ, ਮਰੀਜ਼ ਕੋਲ ਜਾਣਾ, ਕਿਉਂਕਿ ਉਹ ਬੰਦਾ ਜਿਹੜਾ ਉਹ ਕਹਿੰਦਾ ਵੀ ਉਹਦੀ ਪਤਨੀ ਨੂੰ ਡਾਇਲਸਿਸ ਹੋਣ ਡਿਆ, ਕਿਡਨੀ ਦੀ ਪ੍ਰੋਬਲਮ ਹੈ, ਅਸੀਂ ਹਸਪਤਾਲ ਆ। ਤੂੰ ਕਹਿੰਦਾ ਘਰੋਂ ਸਮਾਨ ਲੈਣ ਗਿਆ ਤੇ ਮੈਨੂੰ ਵਾਪਸ ਹਸਪਤਾਲ ਨਹੀਂ ਜਾਣ ਦੇ। ਇਹਦੇ ਉੱਤੇ ਥੋੜੀ ਜਿਹੀ ਹੱਥੋਪਾਈ ਵੀ ਹੋਈ, ਪਰ ਬਾਅਦ ਚ ਲੋਕਾਂ ਨੇ ਲੰਘਾ ਤਾ ਉਹਨੂੰ। ਬਹੁਤਾ ਕਰਕੇ ਪੰਜਾਬ ਚ ਸ਼ਾਂਤਮਈ ਰਿਹਾ, ਕੋਈ ਗੜਬੜ ਨਹੀਂ।
1: ਜੀ ਪਰ ਸਭ ਗੱਲ ਸੁਖਬੀਰ ਬਾਦਲ ਦੀ ਕਰਦੇ ਹਾਂ, 2017 ਦੇ ਵਿੱਚ ਇੱਕ ਵਾਰੀ ਉਹਨਾਂ ਦੀ ਜ਼ਬਾਨ ਫਿਸਲੀ ਸੀ ਤੇ ਉਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ 'ਚ ਉਹਨਾਂ ਨੇ ਪਟੀਸ਼ਨ ਲਾਈ ਤੇ ਸੁਪਰੀਮ ਕੋਰਟ ਨੇ ਪਟੀਸ਼ਨ ਜਿਹੜੀ ਉਹ ਰੱਦ ਕਰ ਦਿੱਤੀ। ਸਾਰਾ ਮਾਮਲਾ ਸਾਨੂੰ ਸਮਝਾਇਓ।
0: ਉਦੋਂ 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪਹਿਲੇ ਵਾਰ ਬੜੇ ਜ਼ੋਰ ਸ਼ੋਰ ਨਾਲ ਦਖਲ ਦਿੱਤਾ ਸੀ ਪੰਜਾਬ ਦੀ ਵਿਧਾਨ ਸਭਾ ਚੋਣ ਵਾਸਤੇ। ਉਹਨਾਂ ਦਾ ਕੇਂਦਰ ਦਾ ਲੀਡਰ ਅਰਵਿੰਦ ਕੇਜਰੀਵਾਲ ਆਇਆ, ਅਖੰਡ ਕੀਰਤਨੀ ਜਥੇ ਦੇ ਇੱਕ ਧਾਰਮਿਕ ਆਗੂ ਦੇ ਘਰ ਉਹਨੂੰ ਭੋਜਨ ਛਕਾਇਆ ਗਿਆ। ਉਸ ਗੱਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਬਿਆਨ ਦੇ ਦਿੱਤਾ ਕਿ ਜਿਹਦੇ ਘਰ ਕੇਜਰੀਵਾਲ ਨੇ ਭੋਜਨ ਛਕਿਆ ਉਹਦੀ ਜਥੇਬੰਦੀ ਤਾਂ ਇੱਕ ਅੱਤਵਾਦੀ ਜਥੇਬੰਦੀ ਦੇ ਨਾਲ ਸੰਬੰਧਿਤ ਹੈ। ਉਹਨੇ ਬਾਅਦ ਚ ਸੁਖਬੀਰ ਸਿੰਘ ਬਾਦਲ ਤੇ ਮਾਣਨ ਦਾ ਕੇਸ ਕਰਤਾ ਕਿ ਮੇਰੇ ਤੇ ਅੱਜ ਤੱਕ ਕਦੇ ਕੋਈ ਦੋਸ਼ ਨਹੀਂ ਲੱਗਾ ਤੇ ਇਹਨੇ ਕਿੱਦਾਂ ਲਾ ਦਿੱਤਾ। ਉਸ 17 ਤੋਂ ਚੱਲਦਾ ਕੇਸ ਸੀਗਾ, ਪਹਿਲਾਂ ਤੇ ਇਹਨਾਂ ਨੇ ਸੀਰੀਅਸਲੀ ਲਿਆ, ਫਿਰ ਇਹ ਕੇਸ ਲਮਕਾਉਂਦੇ ਗਏ ਕਿ 5 ਸਾਲਾਂ ਦੀ ਗੱਲ ਹੈ, 5 ਸਾਲਾਂ ਬਾਅਦ 2022 ਚ ਅਸੀਂ ਫਿਰ ਜਿੱਤ ਜਾਣਾ ਕੇਸ, ਆਪੇ ਰੱਦ ਰੁੱਦ ਕਰਾਂਗੇ। ਉਹ ਵੀ ਗੱਲ ਇਹਨਾਂ ਦੀ ਨਾ ਬਣੀ, ਕੇਸ ਚੱਲਦਾ ਰਿਹਾ ਤੇ ਹੇਠਲੀ ਅਦਾਲਤ ਵਿੱਚ ਅਰਜ਼ੀਆਂ ਦਿੱਤੀਆਂ ਕੇਸ ਰੱਦ ਕਰੋ, ਅਦਾਲਤ ਨੇ ਨਹੀਂ ਕੀਤਾ। ਮੁੜ ਕੇ ਹਾਈਕੋਰਟ ਚਲੇ ਗਏ, ਹਾਈਕੋਰਟ ਨੇ ਵੀ ਆਖਿਆ ਵੀ ਏਦਾਂ ਕੇਸ ਰੱਦ ਨਹੀਂ ਹੋਣਾ, ਅਗਲੇ ਕੋਲ ਠੋਸ ਸਬੂਤ ਨੇ ਤੇ ਤੁਸੀਂ ਇਹ ਬਿਆਨ ਦਿੱਤਾ, ਇਸ ਬਿਆਨ ਦੇ ਆਧਾਰ ਤੇ ਤੁਸੀਂ ਜਾ ਕੇ ਅਦਾਲਤ ਵਿੱਚ ਆਪਣਾ ਪੱਖ ਸਪਸ਼ਟ ਕਰੋ, ਮੁਕਦਮਾ ਲੜੋ, ਮੁਕਦਮਾ ਏਦਾਂ ਕਿੱਦਾਂ ਖਾਰਜ ਕੀਤਾ ਜਾ ਸਕਦਾ। ਫਿਰ ਸੁਖਬੀਰ ਸਿੰਘ ਬਾਦਲ

0: ਦੇ ਮਨ ਚ ਰੋਸ ਹੋ ਸਕਦਾ ਹੈਗਾ ਕਿ ਇਸ ਬੰਦੇ ਨੇ ਜੋ ਕੁਛ ਕੀਤਾ ਸੀ। ਕੱਲ ਕਾਂਗਰਸ ਦੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਮੁੰਡੇ ਨੇ ਇਹ ਗੱਲ ਕਹਿਤੀ। ਇਸ ਤੋਂ ਬਾਅਦ ਬਹੁਤੇ ਥਾਵਾਂ ਦੇ ਉੱਤੇ ਰੌਲਾ ਪੈ ਗਿਆ ਔਰ ਸਾਰਿਆਂ ਨੇ ਆਖਿਆ ਕਿ ਉਹਨੇ ਗੱਲ ਕਿਉਂ ਆਖੀ। ਉਹਨੇ ਕਹਿਤਾ ਜੀ ਇਹ ਤਾਂ ਸੱਜਣ ਕੁਮਾਰ ਤਾਂ ਕਾਂਗਰਸ ਦਾ ਰੋਲ ਮਾਡਲ ਸੀ। ਤੇ ਰੋਲ ਮਾਡਲ ਲਫ਼ਜ਼ ਨਾ ਤਾਂ ਸੋਨੀਆ ਗਾਂਧੀ ਨੇ ਵਰਤਿਆ ਨਾ ਰਾਹੁਲ ਗਾਂਧੀ ਨੇ, ਇਹਨੇ ਕਿਉਂ ਵਰਤਿਆ ਇਹਨੂੰ ਪਤਾ ਹੋ। ਪਰ ਲੋਕੀ ਪੁੱਛਦੇ ਆ ਕਿ ਜੇ ਸੱਜਣ ਕੁਮਾਰ ਰੋਲ ਮਾਡਲ ਸੀ ਤੇ ਕਾਂਗਰਸ ਦਾ ਕੀ ਬਣੇਗਾ? ਇਹੋ ਜਿਹੇ ਬਿਆਨਾਂ ਨਾਲ ਕਾਂਗਰਸ ਤਾਂ ਰਹਿੰਦੀ ਵੀ ਰੋਲ ਦੇਣਗੇ। ਪੰਜਾਬ ਦੇ ਵਿੱਚ ਕਾਂਗਰਸੀ ਆਗੂ ਬਹੁਤੇ ਨਹੀਂ ਬੋਲੇ, ਪਰ ਜਿੰਨੀ ਕੁ ਗੱਲਬਾਤ ਹੋਈ ਕੁਛ ਲੋਕਾਂ ਨਾਲ, ਸਾਨੂੰ ਵੀ ਗੱਲ ਕਰਨ ਦਾ ਮੌਕਾ ਮਿਲਿਆ, ਉਹਨਾਂ ਸਾਰਿਆਂ ਨੇ ਆਖਿਆ ਕਿ ਇਸ ਬੰਦੇ ਨੇ ਮੂੰਹ ਪਾੜ ਕੇ ਪਾਰਟੀ ਦਾ ਬਹੁਤ ਨੁਕਸਾਨ ਕਰ ਦਿੱਤਾ, ਇਹਨੂੰ ਚੁੱਪ ਰਹਿਣਾ ਚਾਹੀਦਾ ਸੀ। ਇਹਨੇ ਹਮਦਰਦੀ ਪ੍ਰਗਟ ਕਰਨੀ ਪਰਿਵਾਰ ਕੋਲ ਜਾ ਆਉਂਦਾ, ਉਹ ਨਿੱਜੀ ਪੱਧਰ ਤੇ ਕਿਸੇ ਦੀਆਂ ਕਿਸੇ ਨਾਲ ਵੀ ਹਮਦਰਦੀਆਂ ਹੋ ਸਕਦੀਆਂ, ਪਰਿਵਾਰਕ ਸੰਬੰਧ ਹੋ ਸਕਦੇ। ਬੜਾ ਜਨਤਕ ਤੌਰ ਤੇ ਬਿਆਨ ਦਿੱਤਾ ਕਿ ਸੱਜਣ ਕੁਮਾਰ ਕਾਂਗਰਸ ਦਾ ਰੋਲ ਮਾਡਲ ਸੀ, ਇਹ ਬਿਆਨ ਉਹਦਾ ਬਹੁਤ ਮਾੜਾ ਸੀ ਤੇ ਇਸ ਬਿਆਨ ਦਾ ਬਹੁਤ ਬੁਰਾ ਅਸਰ ਗਿਆ ਸਾਰੇ ਪਾਸੇ। ਉਹਨਾਂ ਦੀ ਪਾਰਟੀ ਇਹਨੂੰ ਕਿੱਦਾਂ ਲੈਂਦੀ ਹੈ ਪਤਾ ਨੀ। ਇੰਨੀ ਗੱਲ ਤੋਂ ਉਹਦੇ ਖਿਲਾਫ਼ ਦਪਿੰਦਰ ਹੁੱਡਾ ਦੇ ਖਿਲਾਫ਼ ਕੋਈ ਕਾਰਵਾਈ ਤਾਂ ਨਹੀਂ ਕਰਨ ਲੱਗੇ, ਪਰ ਪੰਜਾਬ ਦੇ ਕਾਂਗਰਸੀ ਇਹ ਗੱਲ ਜ਼ਰੂਰ ਜਾ ਕੇ ਕੇਂਦਰ ਚ ਕਹਿਣਗੇ ਕਿ ਸਾਨੂੰ ਇਸ ਬੰਦੇ ਨੇ ਕਸੂਤਾ ਪਸਾਰਤਾ, ਹੱਦ ਤੋਂ ਜ਼ਿਆਦਾ ਬੋਲ ਗਿਆ।
1: ਜੀ ਪਰ ਸਾਹਿਬ ਗੱਲ ਹੁਣ ਰਾਹੁਲ ਗਾਂਧੀ ਦੀ ਕਰਦੇ ਹਾਂ, ਜਿਨ੍ਹਾਂ ਨੇ ਤਿੱਖੜ ਦੁਪਹਿਰੇ ਧਰਨਾ ਦਿੱਤਾ ਤੇ ਦਿੱਲੀ ਪੁਲਿਸ ਨੂੰ ਫਿਰ FIR ਦਰਜ ਕਰਨ ਲਈ ਉਹਨਾਂ ਨੇ ਮਜਬੂਰ ਵੀ ਕੀਤਾ, ਇਹ ਕਿਹੜਾ ਕੇਸ ਹੈ ਜਿਹਦੇ ਚ ਮਾਮਲਾ ਦਰਜ ਕਰਨ ਲਈ ਉਹਨਾਂ ਨੇ ਧਰਨੇ ਦੇ ਨਾਲ ਮਜਬੂਰ ਕੀਤਾ ਜੀ ਪੁਲਿਸ ਨੂੰ?
0: ਜੁਲਾਈ ਦੇ ਵਿੱਚ ਦਿੱਲੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਵਾਲਿਆਂ ਨੇ ਬਹੁਤ ਵੱਡੇ ਮੁਜ਼ਾਹਰੇ ਕੀਤੇ ਸਨ, ਬੜਾ ਵੱਡਾ ਐਕਸ਼ਨ ਸੀ। ਉਹਨਾਂ ਕਿਸੇ ਸਿਆਸੀ ਪਾਰਟੀ ਨੂੰ ਸੱਦਿਆ ਨਹੀਂ, ਪਰ ਸਿਆਸੀ ਪਾਰਟੀਆਂ ਉਦੋਂ ਹਮਾਇਤ ਤੇ ਗਈਆਂ ਜਦੋਂ ਉਹਨਾਂ ਉੱਤੇ ਪੁਲਿਸ ਸ਼ਦਤ ਬਹੁਤ ਵੱਧ ਗਿਆ, ਲਾਠੀਚਾਰਜ, ਪਾਣੀ ਦੀਆਂ ਤੋਪਾਂ, ਅਥਰੂ ਗੈਸ, ਉਹਦੇ ਤੋਂ ਬਾਅਦ ਉਹਨਾਂ ਦੇ ਉੱਤੇ ਪੈਲਟ ਗੰਨ ਚਲਾਈ ਗਈ। ਪੈਲਟ ਗੰਨ ਦੀ ਜਿਹੜੀ ਸ਼ਰੇ ਹੈ ਉਹ ਕਈ ਲੋਕਾਂ ਨੂੰ ਵੱਜਿਆ, ਉਹਨਾਂ ਚੋਂ ਇੱਕ ਨੌਜਵਾਨ ਨੂੰ ਪੈਲਟ ਗੰਨ ਦਾ ਸ਼ਰਾ ਵੱਜਿਆ ਤੇ ਉਹਦੀਆਂ ਦੋ ਅੱਖਾਂ ਚੋਂ ਇੱਕ ਅੱਖ ਜਾਂਦੀ ਰਹੀ। ਇਹ ਮੁੱਦਾ ਬਹੁਤ ਵੱਡਾ ਬਣ ਚੁੱਕਾ ਸੀ। ਇਸ ਮੁੱਦੇ ਦੇ ਉੱਤੇ ਜੋ ਕੁਛ ਸਾਹਮਣੇ ਆਇਆ ਸੀ ਉਦੋਂ ਵੀ ਬਹੁਤ ਵਿਰੋਧ ਹੋਇਆ ਸੀ। ਹੁਣ ਰਾਹੁਲ ਗਾਂਧੀ ਦੇ ਕੋਲ ਇਹ ਗੱਲ ਆਈ ਕਿ ਉਹ ਨੌਜਵਾਨ ਉਦੋਂ ਦਾ ਵਾਰ ਵਾਰ ਥਾਣੇ ਜਾਂਦਾ ਕਿ ਉਦੋਂ ਪੈਲਟ ਗੰਨ ਦੇ ਸ਼ਰੇ ਲੱਗੇ, ਇਹਦਾ ਕੇਸ ਦਰਜ ਕੀਤਾ ਜਾਵੇ। ਸਾਨੂੰ ਇਹੋ ਜਿਹਾ ਕੇਸ ਦੋ ਗੱਲਾਂ ਵਾਸਤੇ ਚਾਹੀਦਾ। ਇੱਕ ਤਾਂ ਇਹ ਜੇ ਹੋ ਸਕੇ ਤੇ ਪਾਇਲਟ ਗੰਨ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਉਹ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ। ਦੂਸਰਾ ਵੀ ਹੈ ਕਿ ਉਹਦੀ ਇੱਕ ਅੱਖ ਜਾਂਦੀ ਰਹੀ ਹੈ। ਇੰਸ਼ੋਰੈਂਸ ਦੀ ਬੋਲੀ ਦੇ ਵਿੱਚ ਜੇ ਬੰਦੇ ਦਾ ਦੋਵਾਂ ਚੋਂ ਇੱਕ ਹੱਥ ਕੱਟਿਆ ਜਾਵੇ ਉਹਨੂੰ ਜ਼ਿੰਦਗੀ ਦਾ 50% ਲਾਸ ਮਿਲਦੇ, ਜੇ ਦੋ ਲੱਤਾਂ ਚੋਂ ਕਲੱਬ ਕੱਟੀ ਜਾਵੇ ਉਹਨੂੰ ਵੀ 50% ਗਿਣਦੇ ਆ, ਜੇ ਦੋ ਅੱਖਾਂ ਚੋਂ ਇੱਕ ਅੱਖ ਕਿਸੇ ਦੀ ਸਦਾ ਲਈ ਖਤਮ ਹੋ ਜਾਵੇ ਉਹ ਵੀ 50% ਲਾਸ ਗਿਣਿਆ ਜਾਂਦਾ। ਏਡਾ ਵੱਡਾ ਨੁਕਸਾਨ ਉਸ ਬੰਦੇ ਦਾ ਹੋ ਚੁੱਕਾ, ਅਜੇ ਨੌਜਵਾਨ ਆ, 30 ਤੋਂ ਥੱਲੇ ਉਮਰ ਹੈ। ਉਹਦੇ ਪੱਖ ਚ ਰਾਹੁਲ ਗਾਂਧੀ ਨੇ ਫਿਰ ਕੱਲ ਜਾ ਕੇ ਸਟੈਂਡ ਲਿਆ ਤੇ ਤੁਸੀਂ ਹੋਰ ਕੁਛ ਇਹਨੂੰ ਦੇਣਾ ਕਿ ਨਹੀਂ ਦੇਣਾ, ਇਹਦੀ ਕੋਈ ਮਦਦ ਕਰਨੀ ਕਿ ਨਹੀਂ ਕਰਨੀ। ਇਹਦਾ ਪੁਲਿਸ ਕੇਸ ਮੁੜ ਮੁੜ ਥਾਣੇ ਆਉਣ ਡਿਆ, ਤੁਸੀਂ ਇਹਦਾ ਕੇਸ ਕਿਉਂ ਨੀ ਦਰਜ ਕਰਦੇ? ਇਸ ਗੱਲ ਦੇ ਉੱਤੇ ਪੁਲਿਸ ਵਾਲੇ ਪਹਿਲਾਂ ਤਾਂ ਅੜੇ ਰਹੇ, ਕੇਂਦਰ ਸਰਕਾਰ ਦੇ ਵਿੱਚੋਂ ਵੀ ਕੁਛ ਲੋਕਾਂ ਨੇ ਇਹੋ ਜਿਹੇ ਬਿਆਨ ਦਿੱਤੇ ਜਿਹੜੇ ਰਾਹੁਲ ਗਾਂਧੀ ਦੇ ਖਿਲਾਫ਼ ਸਨ। ਇਹ ਵੀ ਆਖਿਆ ਕਿ ਇਹ ਡਰਾਮੇਬਾਜ਼ੀ ਕਰਦਾ, ਇਹਨਾਂ ਨੌਜਵਾਨਾਂ ਦੇ ਨਾਂ ਤੇ ਰਾਜਨੀਤੀ ਕਰਨੀ ਚਾਹੁੰਦਾ, ਪਰ ਉੱਥੇ ਜਾ ਕੇ ਧਰਨੇ ਤੇ ਬੈਠ ਗਿਆ। ਬਾਅਦ ਚ ਹੋਰ ਲੋਕ ਵੀ ਆ ਗਏ, ਪ੍ਰਿਯੰਕਾ ਗਾਂਧੀ ਵੀ ਆ ਗਈ। ਜਿਹੜੀ ਪੁਲਿਸ ਸਵੇਰ ਤੋਂ ਕੇਸ ਦਰਜ ਕਰਨ ਨੂੰ ਤਿਆਰ ਨਹੀਂ ਸੀ, ਹੌਲੀ ਹੌਲੀ ਦੁਪਹਿਰ ਹੋਣ ਤੱਕ ਇੰਨਾ ਪ੍ਰੈਸ਼ਰ ਵਧਿਆ ਕਿ ਉਹਨਾਂ ਨੂੰ ਉਸ ਨੌਜਵਾਨ ਦੇ ਬਿਆਨ ਦਰਜ ਕਰਨੇ ਪਏ। ਬਕਾਇਦਾ ਜਿਹੜਾ ਪਰਚਾ ਆਪਾਂ ਕਹਿ ਦਿੰਦੇ ਦਰਜ ਹੋਇਆ, ਅਸਲ ਚ ਅੰਗਰੇਜ਼ੀ ਚ FIR ਹੁੰਦੀ ਹੈ, ਫਸਟ ਇਨਫੋਰਮੇਸ਼ਨ ਰਿਪੋਰਟ, ਉਹ FIR ਉਹਨਾਂ ਨੂੰ ਦਰਜ ਕਰਨੀ ਪਈ। ਦਰਜ ਕਰਕੇ ਜਦੋਂ ਉਹਨੇ ਕਾਪੀ ਦਿੱਤੀ ਤੇ ਉਹ ਕਾਪੀ ਲਿਖ ਕੇ ਰਾਹੁਲ ਗਾਂਧੀ ਨੇ ਪ੍ਰੈਸ ਨੂੰ ਵਿਖਾਈ, ਉਹ ਖਿੱਚਿਆ। ਇਸ ਤੋਂ ਬਾਅਦ ਦੋ ਕਿਸਮ ਦੀ ਚਰਚਾ, ਇੱਕ ਤਾਂ ਇੱਕ ਰਾਹੁਲ ਗਾਂਧੀ ਨੇ ਮੌਕੇ ਤੇ ਜਾ ਕੇ ਗਰਾਊਂਡ ਲੈਵਲ ਤੇ ਸਟੈਂਡ ਲੈ ਕੇ ਉਸ ਨੌਜਵਾਨ ਦੀ ਤੇ ਉਹਦੇ ਸਾਥੀਆਂ ਦੀ ਮਦਦ ਕੀਤੀ। ਦੂਸਰੀ ਚਰਚਾ ਇਹ ਹੈ ਭਾਜਪਾ ਵਾਲੇ ਪੱਖ ਤੋਂ ਤੇ ਉਹਨਾਂ ਦੇ ਹਮਾਇਤੀਆਂ ਵੱਲੋਂ ਕਿ ਰਾਹੁਲ ਗਾਂਧੀ ਬੜੇ

0: ਨੀਵੇਂ ਪੱਧਰ ਦੀ ਰਾਜਨੀਤੀ ਕਰਦਾ। ਮੈਂ ਸਮਝਦਾ ਨੀਵੇਂ ਪੱਧਰ ਦੀ ਕਹਿਣ ਕੁਛ ਕਹਿਣ, ਪਰ ਕੱਲ ਬੜੀ ਗੱਲ ਦੇ ਨਾਲ ਰਾਹੁਲ ਗਾਂਧੀ ਦੇ ਪੱਖ ਵਿੱਚ ਚਰਚਾ ਲੋਕਾਂ ਦੀ ਚੱਲੀ ਹੈ। ਇਹੋ ਕੇਸ ਜੇ ਭਾਜਪਾ ਕਿਸੇ ਢੰਗ ਨਾਲ ਲੈਂਦੀ, ਪਹਿਲਾਂ ਪੁਲਿਸ ਨੂੰ ਕਹਿ ਕੇ ਕੇਸ ਵੀ ਦਰਜ ਕਰ ਲਿਆ ਹੁੰਦਾ, ਉਸ ਨੌਜਵਾਨ ਨੂੰ ਕੋਈ ਨਾ ਕੁਝ ਮੁਆਵਜ਼ਾ ਕੋਈ ਕੰਪਨਸੇਸ਼ਨ ਦੇਣ ਦੀ ਗੱਲ ਵੀ ਹੁੰਦੀ। ਇੰਨੇ ਸਾਰੇ ਪੁਲਿਸ ਵਾਲਿਆਂ ਚੋਂ ਕਿੰਨੇ ਕਿੰਨੇ ਪੈਰਟ ਗੰਨਾਂ ਚਲਾਈਆਂ, ਉਹਨਾਂ ਸਾਰਿਆਂ ਚੋਂ ਨਿਸ਼ਾਨਦੇਹੀ ਤੇ ਹੋ ਨਹੀਂ ਸਕਣੀ ਵੀ ਇਹਦੇ ਵਾਲੀ ਗੰਨ ਕਿਹਨੇ ਚਲਾਈ ਸੀ। ਉਹ ਤਾਂ ਕੇਸ ਬਣ ਨਹੀਂ ਸਕਣਾ, ਪਰ ਇਸ ਨੌਜਵਾਨ ਦੀ ਜੇ ਬਾਂਹ ਫੜੀ ਹੁੰਦੀ ਭਾਜਪਾ ਨੇ, ਇੱਥੋਂ ਤੱਕ ਗੱਲ ਜਾਣੀ ਨੀ ਸੀ, ਇਸ ਤੱਕ ਚਲੀ ਗਈ। ਹੁਣ ਵੀ ਜੋ ਕੁਝ ਹੋ ਗਿਆ ਇਸ ਤੋਂ ਬਾਅਦ, ਆਖਿਰਕਾਰ ਉਸ ਨੌਜਵਾਨ ਦੀ ਲਾਈਫ ਦਾ ਸਵਾਲ ਹੈ, ਸਾਰੀ ਉਮਰ ਉਹਨੇ ਗੁਜ਼ਾਰਨੀ। ਉਹਦੇ ਵਾਸਤੇ ਜੋ ਵੀ ਹੋ ਸਕੇ ਕੇਂਦਰ ਸਰਕਾਰ ਨੂੰ ਕੰਪਨਸੇਸ਼ਨ ਵਗੈਰਾ ਦੇ ਮਾਮਲੇ ਚ ਕਰਨਾ ਚਾਹੀਦਾ। ਰਾਹੁਲ ਗਾਂਧੀ ਨਾਲ ਰਾਜਨੀਤਿਕ ਝਗੜਾ ਜਿਹੜਾ ਉਹ ਵੱਖਰਾ ਰੱਖ ਲਿਆ ਜਾਵੇ, ਪਰ ਪੀੜਤ ਦਾ ਮਾਮਲਾ ਵੱਖਰਾ ਲੈਣਾ ਚਾਹੀਦਾ।
1: ਜੀ ਪੰਨੂ ਸਾਹਿਬ, ਭਾਰਤ ਦੇ ਦੱਖਣੀ ਰਾਜ ਜਿਹੜੇ ਨੇ ਉਹ ਵੀ ਨਾਰਾਜ਼ ਨੇ, ਆਂਦੇ ਨੇ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਨਹੀਂ ਵਧਾਉਣੀਆਂ ਚਾਹੀਦੀਆਂ, ਇਹਦਾ ਇਹ ਪਿੱਛੇ ਕੀ ਕਾਰਨ ਹੈ ਜੀ?
0: ਉਹਦਾ ਕਾਰਨ ਸਵਰੀਨ ਜੀ ਇਸ ਤਰ੍ਹਾਂ ਹੈ ਕਿ ਉਹਨਾਂ ਰਾਜਾਂ ਚ ਆਬਾਦੀ ਦਾ ਵਾਧਾ ਬਹੁਤ ਘੱਟ, ਬੱਚੇ ਘੱਟ ਪੈਦਾ ਕਰਦੇ। ਕੇਂਦਰ ਸਰਕਾਰ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਵਕਤ ਤੋਂ ਲੈ ਕੇ ਗੱਲ ਕਹਿੰਦੀ ਆਈ ਹੈ ਕਿ ਬੱਚੇ ਘੱਟ ਪੈਦਾ ਕਰੋ, ਸਾਡੇ ਆਬਾਦੀ ਬਹੁਤ ਵੱਧ ਰਹੀ ਹੈ। ਚੀਨ ਵਰਗੇ ਦੇਸ਼ਾਂ ਨੇ ਵੀ ਇੱਕ ਬੱਚੇ ਦੀ ਪਾਲਿਸੀ ਲਾਗੂ ਕੀਤੀ ਸੀ ਤਾਂ ਕਿ ਬੱਚੇ ਘੱਟ ਹੋਣ, ਸਮਾਜ ਨੂੰ ਕੰਟਰੋਲ ਕੀਤਾ ਜਾ ਸਕੇ। ਬਾਅਦ ਵਿੱਚ ਚੀਨ ਨੂੰ ਉਹ ਪਾਲਿਸੀ ਛੱਡਣੀ ਪਈ ਇਸ ਕਰਕੇ ਕਿ ਹਰ ਘਰ ਚ ਇੱਕ ਇੱਕ ਬੱਚਾ, ਤੇ ਬਹੁਤੇ ਲੋਕਾਂ ਨੇ ਫਿਰ ਕੁੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡਾ ਹੁੰਦਾ ਸੀ ਰੱਖ ਲੈਂਦੇ ਸੀ ਤਾਂ ਕਿ ਬੁੱਢੇ ਬਾਰੇ ਮੁੰਡਾ ਪਰਿਵਾਰ ਨੂੰ ਸਾਂਭ ਲੂਗਾ। ਇੱਕ ਪੀੜ੍ਹੀ ਪੂਰੀ ਇਹੋ ਜਿਹੀ ਨਿਕਲ ਗਈ ਜਿਹਦੇ ਚ ਇੱਕ ਮੁੰਡੇ ਤੇ ਇੱਕ ਕੁੜੀ ਕੋਲ ਚਾਰ ਚਾਰ ਜੀ ਸੰਭਾਲਣ ਦੀ ਜ਼ਿੰਮੇਵਾਰੀ, ਮੁੰਡੇ ਦੇ ਮਾਂ ਬਾਪ ਉਹਨਾਂ ਦਾ ਵੀ ਇਕੱਲਾ ਬੱਚਾ, ਕੁੜੀ ਦੇ ਮਾਂ ਬਾਪ ਉਹਨਾਂ ਦਾ ਵੀ ਇਕੱਲਾ ਬੱਚਾ, ਦੋਵਾਂ ਦੇ ਰਲਾ ਕੇ ਚਾਰ ਜਿਹੜੇ ਇਹਨਾਂ ਦੋ ਜਣਿਆਂ ਨੂੰ ਸੰਭਾਲਣੇ ਪੈ ਗਏ। ਸਮਾਜ ਡਾਵਾਂ ਡੋਲ ਹੋਣ ਦਾ ਖਤਰਾ ਸੀ, ਫਿਰ ਉਹਨਾਂ ਨੇ ਉਹ ਨੀਤੀ ਬਦਲ ਦਿੱਤੀ। ਸਾਡੇ ਭਾਰਤ ਵਿੱਚ ਇੱਕ ਬੱਚੇ ਦੀ ਨੀਤੀ ਦੀ ਕਈ ਵਾਰ ਮੰਗ ਉੱਠੀ ਹੈ, ਪਰ ਜਦੋਂ ਵੀ ਮੰਗ ਉੱਠਦੀ ਉਹਦਾ ਵਿਰੋਧ ਹੁੰਦਾ, ਅਜੇ ਤੱਕ ਉਹ ਨੀਤੀ ਲਾਗੂ ਨਹੀਂ ਕੀਤੀ ਗਈ। ਦੂਸਰਾ ਪੱਖ ਇਹ ਕਿ ਕਈਆਂ ਥਾਵਾਂ ਤੇ ਨੀਤੀ ਬਣਾਈ ਗਈ ਕਿ ਜਿਹਦੇ ਦੋ ਤੋਂ ਵੱਧ ਬੱਚੇ ਆ ਉਹ ਪੰਚਾਇਤ ਦੀ ਮਿਊਨਸਪੈਲਿਟੀ ਦੀ ਚੋਣ ਨਹੀਂ ਲੜ ਸਕੂਗਾ। ਕਿਤੇ ਕਿਤੇ ਕੁਛ ਲੋਕਾਂ ਨੇ ਚੋਣ ਲੜੀ, ਜਾਂ ਤੀਸਰਾ ਬੱਚਾ ਹੋ ਗਿਆ ਤੇ ਉਹਨਾਂ ਨੂੰ ਸੀਟ ਛੱਡਣੀ ਪਈ, ਇਹ ਵੀ ਹੋਇਆ। ਪਰ ਇੱਕ ਪੱਖ ਹੋਰ ਆ, ਸਾਡੇ ਕੋਲ ਇਹੋ ਜਿਹੇ ਧਾਰਮਿਕ ਨੇਤਾ ਹੈਗੇ ਆ, ਖਾਸ ਕਰਕੇ ਉੱਤਰੀ ਭਾਰਤ ਵਿੱਚ, ਸਾਡੇ ਪੰਜਾਬ ਚ ਵੀ ਆ, ਹੋਰ ਵੀ ਨੇ। ਕੋਈ ਕਹਿੰਦਾ ਤਿੰਨ ਤਿੰਨ ਬੱਚੇ ਪੈਦਾ ਕਰੋ, ਕੋਈ ਕਹਿੰਦਾ ਚਾਰ ਚਾਰ ਕਰੋ। ਦੋ ਤਿੰਨ ਸਾਧੂ ਤੇ ਸਾਧਵੀਆਂ ਨੇ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਆ ਕਿ ਸਾਡੇ ਧਰਮ ਦਾ ਹਰ ਬੰਦਾ ਦਸ ਦਸ ਬੱਚੇ ਪੈਦਾ ਕਰੇ। ਆਪ ਉਹਨਾਂ ਨੇ ਵਿਆਹ ਨਹੀਂ ਕਰਾਏ, ਸਾਰੀ ਉਮਰ ਧਰਮ ਕਰਮ ਚ ਲੰਘਾਤੀ, ਲੋਕਾਂ ਨੂੰ ਸੱਦੇ ਦਿੰਦੇ ਆ। ਜਦੋਂ ਇੱਥੇ ਹੁਣ ਆਬਾਦੀ ਵੱਧ ਗਈ ਹੈ, ਇਹ ਸਮਝਿਆ ਜਾਂਦਾ ਕਿ ਆਬਾਦੀ ਬਹੁਤ ਜ਼ਿਆਦਾ ਵੱਧ ਜਾਣ ਨਾਲ ਇੱਥੇ ਸੀਟਾਂ ਦਾ ਇਮਬੈਲੈਂਸ ਹੈ, ਪੁਰਾਣਾ ਬੈਲੈਂਸ ਟੁੱਟ ਗਿਆ। ਜਦੋਂ ਇਹ ਸੀਟਾਂ ਬਣਾਈਆਂ ਗਈਆਂ ਤੇ ਸ਼ਹਿਰੀ ਸੀਟਾਂ ਅੰਦਰਲੀਆਂ ਚ ਵੋਟਾਂ ਵੱਧ ਸਨ ਤੇ ਬਾਹਰਲੀਆਂ ਸੀਟਾਂ ਤੇ ਵੋਟਾਂ ਘੱਟ ਰੱਖੀਆਂ ਸੀ। ਫਿਰ ਬਾਹਰਲੀਆਂ ਸੀਟਾਂ ਤੇ ਨਵੀਆਂ ਕਲੋਨੀਆਂ ਬਣ ਗਈਆਂ, ਨਵੇਂ ਘਰ ਵੱਸ ਗਏ, ਨਵੇਂ ਲੋਕ ਆ ਗਏ। ਹੁਣ ਅੰਦਰਲੀਆਂ ਸੀਟਾਂ ਤੇ ਜਿੱਥੇ ਪਹਿਲਾਂ ਵੋਟਾਂ ਵੱਧ ਸਨ ਉਹਨਾਂ ਨਾਲੋਂ ਬਾਹਰਲੀਆਂ ਜਿਹੜੀਆਂ ਹੈਗੀਆਂ ਸੀਟਾਂ ਬਾਹਰਲੇ ਹਲਕੇ ਉਹਨਾਂ ਦੀਆਂ ਵੋਟਾਂ ਵੱਧ ਗਈਆਂ। ਕਈਆਂ ਥਾਵਾਂ ਤੇ ਅੰਦਰਲੇ ਹਲਕੇ ਨਾਲੋਂ ਬਾਹਰਲੇ ਹਲਕੇ ਦੀਆਂ ਵੋਟਾਂ ਦੁੱਗਣੇ ਤੋਂ ਵੱਧ ਗਈਆਂ, ਪਾਰਲੀਮੈਂਟ ਚ ਵੀ ਤੇ ਅਸੈਂਬਲੀ ਚ ਵੀ ਕੁਛ ਹੋ ਗਿਆ। ਹੁਣ ਸਰਕਾਰ ਕਹਿੰਦੀ ਹੈ ਕੋਈ ਬੈਲੈਂਸ ਕਾਇਮ ਰੱਖਣ ਵਾਸਤੇ ਸੀਟਾਂ ਵਧਾਉਣੀਆਂ ਪੈਣੀਆਂ ਲੋਕ ਸਭਾ ਦੀਆਂ, ਜੇ ਵਧਾਉਣੀਆਂ ਤੇ ਆਧਾਰ ਤਾਂ ਫਿਰ ਉਹੀ ਬਣੂਗਾ ਕਿ ਕਿੱਥੇ ਕਿੰਨੇ ਲੋਕ ਹੈ, ਕਿੰਨੀ ਆਬਾਦੀ, ਉਹਦੇ ਚੋਂ ਕਿੰਨੀ ਨੂੰ ਸੀਟ ਦੇਣੀ ਹੈ। ਉਸ ਹਿਸਾਬ ਨਾਲ ਜੇ ਸੀਟਾਂ ਬਣਾਈਆਂ ਤੇ ਫਿਰ ਉੱਤਰੀ ਭਾਰਤ ਦੀਆਂ ਸੀਟਾਂ ਵੱਧ ਜਾਣੀਆਂ। ਦੱਖਣ ਵਾਲੇ ਕਹਿੰਦੇ ਜੀ ਅਸੀਂ ਗੁਨਾਹ ਕੀਤਾ, ਸਰਕਾਰ ਦੀ ਪਾਲਿਸੀ ਲਾਗੂ ਕੀਤੀ, ਆਬਾਦੀ ਕੰਟਰੋਲ ਕੀਤੀ ਹੈ ਤੇ ਸਾਡੀਆਂ ਤੋਂ ਹੀ ਸੀਟਾਂ ਹੋਰ ਘਟਾ ਦਿਓਗੇ, ਤੇ ਸਾਡੀ ਤੇ ਪਹਿਲਾਂ ਹੀ ਉੱਥੇ ਬਹੁਤੀ ਪੁੱਛਗਿੱਛ ਹੈ ਨਹੀਂ ਤੇ ਅਸੀਂ ਤਾਂ ਫਿਰ ਮਾਰੇ ਗਏ। ਇਸ ਕਰਕੇ ਉਹ ਸੀਟਾਂ ਵਧਾਉਣ ਦਾ ਵਿਰੋਧ ਕਰਦੇ ਹਨ, ਪਰ ਮੈਨੂੰ ਲੱਗਦਾ ਉਹਨਾਂ ਵਿਰੋਧ ਚੱਲਣਾ ਨੀ। ਅਲਟੀਮੇਟਲੀ ਸੀਟਾਂ ਜਦੋਂ ਵੀ ਨਵੀਆਂ ਤੈਅ ਕੀਤੀਆਂ ਜਾਂਦੀਆਂ ਉਹ ਆਬਾਦੀ ਦੇ ਹਿਸਾਬ ਨਾਲ ਹੁੰਦੀਆਂ। ਹੁਣ ਵੀ ਜੇ ਆਬਾਦੀ ਦੇ ਹਿਸਾਬ ਨਾਲ ਹੋਈਆਂ ਤੇ ਉੱਤਰੀ ਭਾਰਤ ਦੇ ਜਿੰਨੇ ਕੁ ਸੂਬੇ ਆ ਇਹਨਾਂ ਦੀਆਂ ਸੀਟਾਂ ਵੱਧ ਚੜ ਗਿਆ, ਦੱਖਣ ਦੀਆਂ ਸੀਟਾਂ ਇਸ ਵਾਰੀ ਪਹਿਲਾਂ ਘੱਟ ਜਾਂਦੀਆਂ।

0: ਕਿ ਨਹੀਂ, ਫਿਰ ਉਹਨੂੰ ਜੇਲ੍ਹ ਚ ਜਾ ਕੇ ਛੱਡ ਆਇਆ। ਤੇ ਗੱਲ ਤਾਂ ਉਹ ਜਿਹੜੀ ਮੈਂ ਕੱਲ ਵੀ ਆਖੀ ਸੀ ਕਿ ਜਦੋਂ ਇਮਰਾਨ ਖਾਨ ਦਾ ਦਬਦਬਾ ਸੀ ਤੇ ਨਵਾਜ਼ ਸ਼ਰੀਫ ਤੇ ਉਹਦੇ ਪਰਿਵਾਰ ਨਾਲ ਬਹੁਤ ਜਾਤੀਆਂ ਕੀਤੀਆਂ ਸੀ, ਉਹਨਾਂ ਦੀ ਇਲਾਜ ਦੀ ਗੱਲ ਵੀ ਨੀ, ਹਿਮੰਤਾ ਨਾਲ ਜੇਲ੍ਹ ਸੁੱਟਿਆ ਸੀ ਨਵਾਜ਼ ਸ਼ਰੀਫ ਨੂੰ ਵੀ ਉਹਦੀ ਧੀ ਨੂੰ ਵੀ। ਹੁਣ ਉਹਨਾਂ ਦਾ ਰਾਜਾ ਨਵਾਜ਼ ਸ਼ਰੀਫ ਦਾ ਭਰਾ ਸ਼ਹਿਬਾਜ਼ ਸ਼ਰੀਫ ਪ੍ਰਧਾਨ ਮੰਤਰੀ ਹੈ, ਉਹ ਇਹਨਾਂ ਨੂੰ ਅੱਗੇ ਅੱਗੇ ਲਾਈ ਫਿਰਦੇ ਆ, ਉਹ ਕੋਈ ਅਦਾਲਤੀ ਹੁਕਮ ਵੀ ਠੀਕ ਤਾਂ ਨਹੀਂ ਮੰਨਦੇ। ਜੇ ਇਸ ਵੇਲੇ ਰੌਲਾ ਵੀ ਪਵੇ ਪਾਕਿਸਤਾਨ ਚ ਬਹੁਤਾ ਨਹੀਂ ਪੈ ਸਕਣਾ, ਕਿਉਂਕਿ ਫੌਜ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ ਤੇ ਬੇਨਜ਼ੀਰ ਭੁੱਟੋ ਦੇ ਪੁੱਤਰ ਵਾਲੀ ਪਾਕਿਸਤਾਨ ਪੀਪਲ ਪਾਰਟੀ ਇਹ ਸਾਰੇ ਰੜੇ ਆ ਨਵਾਜ਼ ਸ਼ਰੀਫ ਦੇ ਖਿਲਾਫ ਇਹਨਾਂ ਸਾਰਿਆਂ ਦਾ ਇਕੱਠ ਹੋਣ ਕਰਕੇ, ਇਮਰਾਨ ਖਾਨ ਦੇ ਖਿਲਾਫ ਇਹਨਾਂ ਸਾਰਿਆਂ ਦਾ ਇਕੱਠ ਹੋਣ ਕਰਕੇ ਇਮਰਾਨ ਦੇ ਪੈਰ ਨਾ ਲੱਗ ਸਕੇ ਤੇ ਨਾ ਇਹਨਾਂ ਸਾਰਿਆਂ ਨੇ ਰਲ ਕੇ ਲੱਗਣ ਦੇਣਾ।
1: ਜੀ ਮਨਸਾ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ

0: ਟੋਰਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1

0: ਲੈ ਵੇ ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
1: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
2: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: 晚上十点
5: You are listening to Fairchild Radio CHKF FM 94.7 A multicultural radio station in Calgary